ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਅੱਜ ਦਿਨ ਸੋਮਵਾਰ, ਸ਼ਕ ਸੰਮਤ 1948 ਦੇ ਸਾਉਣ ਮਹੀਨੇ ਦੀ 10 ਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 3 ਤਾਰੀਖ ਏ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਕ 5:00

52 ਮਿੰਟ ਤੇ 37 ਸਕਿੰਟ ਹੋ ਰਹੇ ਨੇ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਅੱਜ ਦੀ ਪਹਿਲੀ ਪ੍ਰਸਾਰਣ ਸਭਾ ਦੇ ਪ੍ਰਸਾਰਣ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦੀ ਇਸ ਸਭਾ ਦੇ ਵਿੱਚ ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ 5:59 ਤੇ 40 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:10 ਅਤੇ 34 ਦਾ। ਆਓ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ। ਹੁਣ ਤੋਂ ਕੁਛ ਸਮੇਂ ਬਾਅਦ ਯਾਨੀ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਤੁਸੀਂ ਸੁਣੋਗੇ ਪ੍ਰੋਗਰਾਮ ਸਜਰੀ ਸਵੇਰ। ਅੱਜ ਦਾ ਵਿਸ਼ਾ ਰਹੇਗਾ ਜਲਵਾਯੂ ਪਰਿਵਰਤਨ ਅਤੇ ਵਿਗਿਆਨ, ਵਰਦਾਨ ਜਾਂ ਚੁਣੌਤੀ। ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ। ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਪ੍ਰਭਾਤ ਅਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਠੀਕ 8:40 ਤੇ ਫਿਰ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ।

9 ਵਜੇ ਤੋਂ 10 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 10 ਵਜੇ ਹੋਵੇਗਾ ਪ੍ਰੋਗਰਾਮ ਗੀਤ ਪਿਟਾਰਾ, ਜੋ ਪੰਜਾਬੀ ਗੀਤਾਂ ਤੇ ਆਧਾਰਿਤ ਹੋਵੇਗਾ। 11 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੇ ਤੁਸੀਂ ਆਨੰਦ ਮਾਣ ਸਕੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਠੀਕ 12 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ, ਅਤੇ 12:05 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਜੋ ਕਿ ਪੰਜਾਬੀ ਬੀਟ ਗੀਤਾਂ ਤੇ ਆਧਾਰਿਤ ਹੋਵੇਗਾ। ਸਾਢੇ 12 ਵਜੇ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਸਿਹਤ ਸੰਭਾਲ। ਠੀਕ 1:10 ਤੇ ਤੁਸੀਂ ਸੁਣ ਸਕੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 ਤੇ ਹੋਵੇਗਾ ਸਰੋਤਿਆਂ ਦਾ ਪਸੰਦੀਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਕਿ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਹੋਵੇਗਾ। ਅਤੇ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਮਿਡ ਡੇ ਨਿਊਜ਼, 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ। ਤੇ ਪ੍ਰੋਗਰਾਮ ਹੋਵੇਗਾ ਸੁਰੀਲੀ ਦੁਪਹਿਰ, ਜੋ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ ਤੇ ਆਧਾਰਿਤ ਹੋਵੇਗਾ। ਸ਼ਾਮ 3 ਵਜੇ ਤੋਂ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ।

ਅਤੇ 5 ਵਜੇ ਮੁੜ ਹਾਜ਼ਰ ਹੋਵਾਂਗੇ। ਸਾਡਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪੰਜ ਵੱਜ ਕੇ 30 ਮਿੰਟ 'ਤੇ ਪ੍ਰੋਗਰਾਮ ਤੁਸੀਂ ਸੁਣੋਗੇ ਗੱਲਾਂ 'ਚੋਂ ਗੱਲ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਅਤੇ ਵਿਸ਼ਾ ਰਹੇਗਾ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ ਜੀ, ਅਤੇ ਸੰਪਾਦਨ ਸਤਪਾਲ ਬਰਾੜ ਅਤੇ ਮਮਤਾ ਅਰੋੜਾ ਦਾ। 6:20 'ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਹੋਵੇਗਾ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵ ਬਾਣੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਹਿਜਪ੍ਰੀਤ ਕੌਰ ਅਤੇ ਸਿਮਰਨ ਕੌਰ। ਸੱਤ ਵਜੇ ਤੁਸੀਂ ਸੁਣੋਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ, ਜੋ ਕਿ 8 ਵਜੇ ਤੱਕ ਜਾਰੀ ਰਹੇਗਾ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਦੌਰਾਨ ਹੀ 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8 ਵਜੇ ਪ੍ਰਸਾਰਿਤ ਕਰਾਂਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ, ਜਿਸ ਦਾ ਅੱਜ ਤੁਸੀਂ 1341ਵਾਂ ਭਾਗ ਸੁਣੋਗੇ। 8:30 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। 8:45 'ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ News@9 ਆਕਾਸ਼ਵਾਣੀ ਦਿੱਲੀ ਤੋਂ। 9:15 ਤੋਂ 11 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9:15 'ਤੇ ਹੋਵੇਗਾ ਪ੍ਰੋਗਰਾਮ ਆਪਕੇ ਲੀਏ। 9:30 'ਤੇ ਆਜ ਕੇ ਫਨਕਾਰ, ਅਤੇ 10 ਵਜੇ ਹੋਵੇਗਾ ਪ੍ਰੋਗਰਾਮ ਛਾਇਆ ਗੀਤ। 10:30 ਹੋਵੇਗਾ ਪ੍ਰੋਗਰਾਮ ਢਲਤੀ ਜਾਏ ਰਾਤ, ਅਤੇ ਇਸ ਦੇ ਨਾਲ ਹੀ ਠੀਕ 11 ਵਜੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋ ਜਾਵੇਗੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 6:15 'ਤੇ 48 ਸਕਿੰਟ ਦਾ, ਅਤੇ ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਜੋਗਿੰਦਰ ਸਿੰਘ ਰਿਆੜ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ। ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਜਿਹੜਾ ਕਿ ਗਾਇਨ ਕੀਤਾ ਹੈ ਭਾਈ ਦਵਿੰਦਰ ਸਿੰਘ ਸੋਢੀ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 6:48 ਤੇ 7 ਸਕਿੰਟ ਦਾ। ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਅਨੁਰਾਧਾ ਪੌਡਵਾਲ ਦੀ ਆਵਾਜ਼ ਦੇ ਵਿੱਚ।

ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:59 ਤੇ 53 ਸਕਿੰਟ ਦਾ।

जी अज दा प्रोग्राम सजरी सवेर लेके मैं हाजिर हां तुहाडी अपनी रेडियो दोस्त ते प्रोग्राम दी होस्ट सुखजीत ते मेरे वल्लों सारे ही स्रोतियां नूं इस प्यारी ते खूबसूरत जी सवेर दे विच प्यार भरे नमस्कार सत श्री अकाल आदाब एंड गुड मॉर्निंग। ਸੁਣਾਓ ਸਰੋਤਿਓ ਕਿਵੇਂ ਹੋ? ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਹੀ ਸਰੋਤੇ ਵਧੀਆ ਹੋਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਆਨੰਦ ਮਾਣ ਰਹੇ ਹੋਣਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ।

ਜੀ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਹੈ ਜੀ ਦਿਨ ਸੋਮਵਾਰ ਤੇ ਸੋਮਵਾਰ ਨੂੰ ਹੁੰਦਾ ਹੈ ਜੀ ਸਾਡਾ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ ਬਾਰੇ ਵੀ ਗੱਲਾਂ ਹੋਣਗੀਆਂ ਅੱਜ ਦਾ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਤੇ ਅੱਜ ਦੇ ਇਤਿਹਾਸ ਦੇ ਉੱਪਰ ਵੀ ਅੱਜ ਅਸੀਂ ਚਾਨਣਾ ਪਾਵਾਂਗੇ।

ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਸਰੋਤਿਓ, ਸਫਲ ਇਨਸਾਨ ਉਹ ਨਹੀਂ ਜੋ ਮੌਕਿਆਂ ਦੀ ਉਡੀਕ ਕਰਦਾ ਹੈ, ਸਗੋਂ ਉਹ ਹੈ ਜੋ ਆਪਣੇ ਛੋਟੇ ਛੋਟੇ ਯਤਨਾਂ ਨਾਲ ਨਵੇਂ ਮੌਕੇ ਪੈਦਾ ਕਰਦਾ ਹੈ।

ਤੇ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਛੋਟੀ ਜਿਹੀ ਕਹਾਣੀ। ਇੱਕ ਵਾਰ ਇੱਕ ਬਜ਼ੁਰਗ ਕਿਸਾਨ ਆਪਣੇ ਖੇਤ ਵਿੱਚ ਅੰਬ ਦਾ ਪੌਦਾ ਲਾ ਰਿਹਾ ਸੀ। ਇੱਕ ਨੌਜਵਾਨ ਨੇ ਹੱਸਦੇ ਹੋਏ ਪੁੱਛਿਆ, ਬਾਬਾ ਜੀ ਇਹ ਰੁੱਖ ਤਾਂ 15-20 ਸਾਲ ਬਾਅਦ ਫਲ ਦੇਵੇਗਾ, ਉਦੋਂ ਤੱਕ ਤਾਂ ਸ਼ਾਇਦ ਤੁਸੀਂ ਨਾ ਹੋਵੋ, ਫਿਰ ਇਹ ਪੌਦਾ ਕਿਉਂ ਲਾ ਰਹੇ ਹੋ? ਬਜ਼ੁਰਗ ਮੁਸਕੁਰਾਏ ਤੇ ਕਹਿਣ ਲੱਗੇ, ਪੁੱਤਰ ਜਿੰਨਾ ਰੁੱਖਾਂ ਦੇ ਫਲ ਮੈਂ ਅੱਜ ਖਾ ਰਿਹਾ ਨਾ, ਉਹ ਵੀ ਕਿਸੇ ਹੋਰ ਨੇ ਲਾਏ ਸਨ। ਜੇ ਹਰ ਇਨਸਾਨ ਸਿਰਫ ਆਪਣੇ ਬਾਰੇ ਹੀ ਸੋਚੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਤਾਂ ਕੁਝ ਵੀ ਨਹੀਂ ਬਚੇਗਾ। ਨੌਜਵਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਵੀ ਫਿਰ ਉਸੇ ਹੀ ਦਿਨ ਇੱਕ ਪੌਦਾ ਲਾਇਆ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਚੰਗੇ ਕੰਮ ਦਾ ਫਲ ਭਾਵੇਂ ਸਾਨੂੰ ਨਾ ਮਿਲੇ, ਪਰ ਉਹ ਸਮਾਜ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਨਮੋਲ ਬਣ ਜਾਂਦਾ ਹੈ।

ਜੀ ਅੱਜ ਹੈ 3 ਅਗਸਤ ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ 3 ਅਗਸਤ ਦੇ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ। 3 ਅਗਸਤ 1492 ਨੂੰ ਕ੍ਰਿਸਟੋਫਰ ਕੋਲੰਬਸ ਸਪੇਨ ਤੋਂ ਆਪਣੀ ਪਹਿਲੀ ਸਮੁੰਦਰੀ ਯਾਤਰਾ ਤੇ ਰਵਾਨਾ ਹੋਇਆ ਜਿਸ ਦੌਰਾਨ ਬਾਅਦ ਵਿਚ ਅਮਰੀਕਾ ਦੀ ਖੋਜ ਹੋਈ। 3 ਅਗਸਤ 1957 ਨੂੰ ਭਾਰਤ ਵਿਚ ਪਹਿਲੀ ਵਾਰ ਮੀਟਰ ਗੇਜ ਰੇਲ ਕੋਚ ਫੈਕਟਰੀ ਨਾਲ ਸੰਬੰਧਿਤ ਵਿਕਾਸੀ ਕਦਮਾਂ ਨੂੰ ਗਤੀ ਮਿਲੀ ਤੇ ਰੇਲਵੇ ਵਿਕਾਸ ਦਾ ਦੌਰ ਆਇਆ। 3 ਅਗਸਤ 1914 ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਫਰਾਂਸ ਵਿਰੁੱਧ ਜੰਗ ਦਾ ਐਲਾਨ ਕੀਤਾ। 3 ਅਗਸਤ 1936 ਨੂੰ ਅਮਰੀਕੀ ਐਥਲੀਟ ਜੈਸੀ ਓਨਸ ਨੇ ਬਰਲਿਨ ਓਲੰਪਿਕ ਵਿਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ। 3 ਅਗਸਤ ਭਾਰਤ ਦੇ ਵਿਚ ਦਿਲ ਦੇ ਟ੍ਰਾਂਸਪਲਾਂਟ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਜੋ ਦੇਸ਼ ਵਿਚ ਡਾਕਟਰੀ ਖੇਤਰ ਦੀ ਇਕ ਅਹਿਮ ਪ੍ਰਾਪਤੀ ਨੂੰ ਦਰਸਾਉਂਦਾ ਹੈ। ਦਿਲ ਦੇ ਟ੍ਰਾਂਸਪਲਾਂਟ ਦਿਵਸ ਰਾਹੀਂ ਦਿਲ ਦੀ ਸਰਜਰੀ ਦੇ ਮੋਹਰੀ ਯਤਨਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਦੇਸ਼ ਭਰ ਵਿਚ ਅੰਗ ਦਾਨ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। 3 ਅਗਸਤ 1886 ਨੂੰ ਭਾਰਤੀ ਕਵੀ ਤੇ ਨਾਟਕਕਾਰ ਮੈਥਲੀ ਸ਼ਰਨ ਗੁਪਤ ਦਾ ਜਨਮ ਹੋਇਆ। 3 ਅਗਸਤ 1916 ਨੂੰ ਭਾਰਤੀ ਉਰਦੂ ਕਵੀ ਤੇ ਹਿੰਦੀ ਫਿਲਮਾਂ ਦੇ ਗੀਤਕਾਰ ਸ਼ਕੀਲ ਬਦਾਯੂਨੀ ਦਾ ਜਨਮ ਹੋਇਆ। 3 ਅਗਸਤ 1967 ਨੂੰ ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ ਜਨਮ ਹੋਇਆ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਵਿਚ ਨਾਮਨਾ ਖੱਟਿਆ ਹੈ।

ਪ੍ਰੋਗਰਾਮ ਚੱਲ ਰਿਹਾ ਹੈ ਸੱਜਰੀ ਸਵੇਰ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੇ ਆਪਣੇ ਰੇਡੀਓ ਦੋਸਤ ਦੇ ਪ੍ਰੋਗਰਾਮ ਦੀ ਹੋਸਟ ਸੁਖਜੀਤ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਾਇੰਸ ਐਂਡ ਟੈਕਨੋਲੋਜੀ ਦੀ ਤੇ ਸਾਡਾ ਅੱਜ ਦਾ ਵਿਸ਼ਾ ਹੈ ਜਲਵਾਯੂ ਪਰਿਵਰਤਨ ਤੇ ਵਿਗਿਆਨ ਵਰਦਾਨ ਜਾਂ ਚੁਣੌਤੀ।

ਦੁਨੀਆ ਭਰ ਵਿੱਚ ਅੱਜ ਇੱਕੋ ਹੀ ਚਰਚਾ ਏ, ਮੌਸਮ ਇੰਨੀ ਤੇਜ਼ੀ ਨਾਲ ਕਿਉਂ ਬਦਲ ਰਿਹਾ ਏ? ਕਦੇ ਬੇਹਿਸਾਬ ਗਰਮੀ, ਕਦੇ ਅਚਾਨਕ ਹੜ੍ਹ, ਕਦੇ ਸੋਕਾ ਤੇ ਕਦੇ ਬੇਮੌਸਮੀ ਬਰਸਾਤ। ਕੀ ਇਸ ਦੇ ਪਿੱਛੇ ਸਿਰਫ ਕੁਦਰਤ ਹੈ ਜਾਂ ਮਨੁੱਖ ਜ਼ਿੰਮੇਵਾਰ ਹੈ? ਤੇ ਸਾਡਾ ਸਭ ਤੋਂ ਵੱਡਾ ਸਵਾਲ, ਕੀ ਵਿਗਿਆਨ ਇਸ ਸਮੱਸਿਆ ਦਾ ਹੱਲ ਲੱਭ ਸਕਦਾ ਏ?

ਕੀ ਇਨ੍ਹਾਂ ਸਮੱਸਿਆਵਾਂ ਦੇ ਲਈ ਵਿਗਿਆਨ ਤੇ ਟੈਕਨੋਲੋਜੀ ਜ਼ਿੰਮੇਵਾਰ ਹੈ? ਤੁਹਾਡਾ ਅੰਦਾਜ਼ਾ ਕੁਝ ਹੱਦ ਤੱਕ ਠੀਕ ਹੈ। ਵਿਗਿਆਨ ਨੇ ਉਦਯੋਗ, ਵਾਹਨ, ਬਿਜਲੀ ਉਤਪਾਦਨ ਤੇ ਨਵੀਆਂ ਮਸ਼ੀਨਾਂ ਦਿੱਤੀਆਂ ਨੇ। ਇਨ੍ਹਾਂ ਨਾਲ ਮਨੁੱਖੀ ਜੀਵਨ ਆਸਾਨ ਹੋਇਆ ਹੈ, ਪਰ ਇਨ੍ਹਾਂ ਦੀ ਬੇਹਿਸਾਬ ਵਰਤੋਂ ਨੇ ਵਾਤਾਵਰਨ ਨੂੰ ਨੁਕਸਾਨ ਵੀ ਪਹੁੰਚਾਇਆ ਹੈ। ਇਸ ਲਈ ਸਮੱਸਿਆ ਵਿਗਿਆਨ ਨਹੀਂ, ਸਗੋਂ ਉਸ ਦੀ ਗਲਤ ਤੇ ਅਸੰਤੁਲਿਤ ਵਰਤੋਂ ਹੈ। ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੇ ਲਈ ਵਿਗਿਆਨ ਅੱਜ ਕਈ ਤਰੀਕਿਆਂ ਦੇ ਨਾਲ ਸਾਡੀ ਸਹਾਇਤਾ ਕਰ ਰਿਹਾ ਹੈ, ਜਿਵੇਂ ਸੂਰਜੀ ਊਰਜਾ ਤੇ ਹਵਾ ਤੋਂ ਬਿਜਲੀ ਬਣਾਈ ਜਾ ਰਹੀ ਹੈ, ਇਲੈਕਟ੍ਰੋਨਿਕ ਵਾਹਨ ਪ੍ਰਦੂਸ਼ਣ ਘਟਾ ਰਹੇ ਨੇ, ਸੈਟੇਲਾਈਟ ਮੌਸਮ ਦੀ ਸਹੀ ਜਾਣਕਾਰੀ ਦਿੰਦੇ ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਹੜ੍ਹਾਂ, ਤੂਫਾਨਾਂ ਤੇ ਸੋਕੇ ਦੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਵਿਗਿਆਨੀ ਅਜਿਹੇ ਬੀਜ ਤਿਆਰ ਕਰ ਰਹੇ ਨੇ ਜੋ ਘੱਟ ਪਾਣੀ ਵਿੱਚ ਚੰਗੀ ਫਸਲ ਦੇ ਸਕਣ। ਵਿਗਿਆਨ ਦੀ ਸਹਾਇਤਾ ਦੇ ਨਾਲ ਹੀ ਕਾਰਬਨ ਕੈਪਚਰ ਟੈਕਨੋਲੋਜੀ ਰਾਹੀਂ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਘਟਾਉਣ ਦੇ ਯਤਨ ਹੋ ਰਹੇ ਨੇ।

ਸਰੋਤਿਓ, ਹਰ ਜਵਾਬ ਤੋਂ ਬਾਅਦ ਇੱਕ ਸਵਾਲ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਹੀ ਆ ਜਾਂਦਾ ਹੁੰਦਾ ਹੈ, ਤੇ ਹੁਣ ਜਿਹੜਾ ਸਾਡੇ ਦਿਮਾਗ ਦੇ ਵਿੱਚ ਅਗਲਾ ਸਵਾਲ ਆਏਗਾ ਵੀ ਕੀ ਵਿਗਿਆਨ ਦੀ ਤਰੱਕੀ ਦੇ ਨੁਕਸਾਨ ਵੀ ਹਨ? ਦੇਖੋ ਸਰੋਤਿਓ, ਹਰ ਟੈਕਨੋਲੋਜੀ ਦੇ ਦੋ ਪੱਖ ਹੁੰਦੇ ਨੇ, ਉਸਦਾ ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ ਹੁੰਦਾ ਹੈ। ਫਾਇਦਿਆਂ ਦੀ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਸਿਹਤ ਸੇਵਾਵਾਂ ਦੇ ਵਿੱਚ ਸੁਧਾਰ ਆਏਗਾ, ਸੰਚਾਰ ਤੇਜ਼ ਹੋਏਗਾ, ਖੇਤੀ ਦੇ ਆਧੁਨਿਕ ਢੰਗ ਸਾਨੂੰ ਪਤਾ ਲੱਗਦੇ ਨੇ ਤੇ ਸਾਫ ਊਰਜਾ ਤੇ ਕੁਦਰਤੀ ਆਫਤਾਂ ਤੋਂ ਸਾਨੂੰ ਪਹਿਲਾਂ ਹੀ ਚੇਤਾਵਨੀ ਮਿਲਦੀ ਹੈ। ਨੁਕਸਾਨ ਇਸ ਦੇ ਨੇ ਜੀ ਉਦਯੋਗਾਂ ਤੋਂ ਜਿਵੇਂ ਪ੍ਰਦੂਸ਼ਣ, ਇਲੈਕਟ੍ਰੋਨਿਕ ਕਚਰਾ, ਪਲਾਸਟਿਕ ਦੀ ਵਰਤੋਂ, ਕੁਦਰਤੀ ਸਰੋਤਾਂ ਦੀ ਤੇਜ਼ ਖਪਤ, ਜੰਗਲਾਂ ਦੀ ਕਟਾਈ। ਇਸੇ ਲਈ ਸਾਨੂੰ ਵਿਗਿਆਨ ਨੂੰ ਸੰਤੁਲਿਤ ਤੇ ਜ਼ਿੰਮੇਵਾਰੀ ਦੇ ਨਾਲ ਵਰਤਣਾ ਜ਼ਰੂਰੀ ਹੈ।

ਜੇ ਅਸੀਂ ਅੱਜ ਵੀ ਨਹੀਂ ਸੰਭਲੇ ਤਾਂ ਧਰਤੀ ਦਾ ਤਾਪਮਾਨ ਹੋਰ ਵਧੇਗਾ, ਪੀਣ ਵਾਲੇ ਪਾਣੀ ਦੀ ਕਮੀ ਹੋ ਸਕਦੀ ਹੈ, ਸਮੁੰਦਰ ਦਾ ਪੱਧਰ ਵਧੇਗਾ, ਕਈ ਜਾਨਵਰ ਤੇ ਪੌਦੇ ਲੁਪਤ ਹੋ ਸਕਦੇ ਨੇ, ਖੇਤੀਬਾੜੀ ਤੇ ਖੁਰਾਕ ਉਤਪਾਦਨ ਪ੍ਰਭਾਵਿਤ ਹੋਣਗੇ, ਮਨੁੱਖੀ ਸਿਹਤ ਦੇ ਉੱਪਰ ਗੰਭੀਰ ਅਸਰ ਪੈਣਗੇ ਤੇ ਇਨ੍ਹਾਂ ਸਭ ਨੁਕਸਾਨਾਂ ਤੋਂ ਬਚਣ ਦੇ ਲਈ ਹਰ ਵਿਅਕਤੀ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ।

ਹਰ ਸਾਲ ਘੱਟੋ ਘੱਟ ਇੱਕ ਰੁੱਖ ਲਗਾਓ। ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰੋ। ਬਿਜਲੀ ਤੇ ਪਾਣੀ ਦੀ ਬਚਤ ਕਰੋ। ਕਿਤੇ ਆਉਣ ਜਾਣ ਦੇ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ। ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖੋ ਤੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਬਾਕੀਆਂ ਨੂੰ ਵੀ ਜਾਗਰੂਕ ਕਰੋ। ਤੇ ਜੇ ਇਨ੍ਹਾਂ ਸਾਰੀਆਂ ਗੱਲਾਂ ਦਾ ਅਸੀਂ ਧਿਆਨ ਰੱਖਦੇ ਹਾਂ ਤਾਂ ਵਿਗਿਆਨ ਦੇ ਜੋ ਫਾਇਦਿਆਂ ਦੇ ਨਾਲ ਨਾਲ ਸਾਨੂੰ ਨੁਕਸਾਨ ਹੁੰਦੇ ਨੇ, ਉਹਨਾਂ ਤੋਂ ਕੁਝ ਹੱਦ ਤੱਕ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ।

ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਵੀ ਅੰਦਾਜ਼ਾ ਤਾਂ ਹੋ ਗਿਆ ਹੋਣਾ ਹੈ ਕਿ ਜਲਵਾਯੂ ਪਰਿਵਰਤਨ ਇੱਕ ਗੰਭੀਰ ਚੁਣੌਤੀ ਹੈ। ਵਿਗਿਆਨ ਨੇ ਜਿੱਥੇ ਤਰੱਕੀ ਦਾ ਰਾਹ ਦਿਖਾਇਆ ਹੈ, ਉੱਥੇ ਇਸ ਦੀ ਗਲਤ ਵਰਤੋਂ ਨੇ ਵਾਤਾਵਰਣ ਨੂੰ ਨੁਕਸਾਨ ਵੀ ਪਹੁੰਚਾਇਆ ਹੈ। ਪਰ ਇਹੀ ਵਿਗਿਆਨ ਅੱਜ ਸਾਨੂੰ ਹੱਲ ਵੀ ਦੇ ਰਿਹਾ ਹੈ। ਇਸ ਲਈ ਸਾਨੂੰ ਵਿਗਿਆਨ ਨੂੰ ਕੁਦਰਤ ਦੇ ਨਾਲ ਮਿਲਾ ਕੇ ਵਰਤਣਾ ਹੋਏਗਾ, ਨਾ ਕਿ ਕੁਦਰਤ ਦੇ ਵਿਰੁੱਧ।

ਸਰੋਤਿਓ, ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਧਰਤੀ ਸਾਡਾ ਇੱਕੋ ਇੱਕ ਘਰ ਹੈ, ਜਿਸ ਦੀ ਸੰਭਾਲ ਅੱਜ ਕਰਾਂਗੇ ਤਾਂ ਹੀ ਕੱਲ ਸੁਰੱਖਿਅਤ ਹੋਏਗਾ। ਤੇ ਇਸ ਛੋਟੇ ਜਿਹੇ ਸੰਦੇਸ਼ ਦੇ ਨਾਲ ਹੀ ਮੈਂ, ਯਾਨੀ ਕਿ ਸੁਖਜੀਤ, ਤੁਹਾਡੇ ਤੋਂ ਲੈਣੀ ਆ ਅੱਜ ਦਾ ਪ੍ਰੋਗਰਾਮ ਸਾਇੰਸ ਐਂਡ ਟੈਕਨੋਲੋਜੀ ਇੱਥੇ ਹੀ ਸਮਾਪਤ ਕਰਨ ਦੀ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ ਅਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ 7:40 ਅਤੇ 24 ਸਕਿੰਟ ਦਾ। ਬਸ ਹੁਣ ਤੋਂ ਕੁਝ ਹੀ ਸਮੇਂ ਬਾਅਦ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਹਾਂ ਅੱਜ ਦੀਆਂ ਤਾਜ਼ਾ ਤਰੀਨ ਅਖਬਾਰੀ ਸੁਰਖੀਆਂ।
1: ਉਸ ਨੇ ਮੁਹੱਬਤੀ ਵਸੀਅਤ ਚ ਕੁਝ ਦੋਸਤਾਂ ਦੇ ਨਾਂ ਲਿਖੇ ਐ। ਉਹ ਦੀਵਾਲੀ ਦੀ ਰਾਤ ਵਾਂਗ ਜਗ ਮਗਾਉਂਦਾ ਏ, ਉਹਦੀਆਂ ਗੱਲਾਂ ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ।
2: ਜੀ ਹਾਂ ਦੋਸਤੋ, ਆਕਾਸ਼ਵਾਣੀ FM ਬਠਿੰਡਾ ਲੈ ਕੇ ਆ ਰਿਹਾ ਏ ਮਿਤੀ 3 ਅਗਸਤ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ।
1: ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਦੋਸਤੋ ਆਕਾਸ਼ਵਾਣੀ ਐਫਐਮ ਬਠਿੰਡਾ ਇੱਕ ਵਿਸ਼ੇਸ਼ ਉਪਰਾਲਾ ਪੂਰੀ ਸਮਰਪਣ ਭਾਵਨਾ ਦੇ ਨਾਲ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਏ
1: ਜਿਹੜਾ ਕਿ ਤੁਸੀਂ ਸੁਣ ਸਕੋਗੇ ਮਿਤੀ 3 ਅਗਸਤ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸੰਪਾਦਨ ਮਮਤਾ ਅਰੋੜਾ ਪੁਲਿਸ
2: ਮਿਸ ਸੀਮਾ
3: ਹਾਂਜੀ
2: ਹੁਣੇ ਪੁਲਿਸ ਥਾਣੇ ਆਓ ਰੁਕੋ ਨਹੀਂ ਤਾਂ ਕਾਰਾ ਜਾਵਾਂਗੇ ਹਾਂ
3: ਕਿਉਂ ਪਰ ਮੈਂ
2: ਇਕੱਲੇ ਦੂਜੇ ਕਮਰੇ ਵਿੱਚ ਆਓ ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ
3: ਡਿਜੀਟਲ ਅਰੈਸਟ
2: 1 ਲੱਖ ਦਿਓ ਬਚ ਜਾਓਗੇ
3: ਇੰਨੇ ਪੈਸੇ
2: ਅੱਛਾ ਠੀਕ ਹੈ ਇੱਕ ਲਿੰਕ ਭੇਜਿਆ ਹੈ ਹੁਣੇ ਪ੍ਰੋਸੈਸਿੰਗ ਲਈ 30,000 ਦਿਓ ਨਹੀਂ ਤਾਂ ਬੇਟਾ ਜੇਲ ਜਾਵੇਗਾ
3: ਜੇਲ ਤਾਂ ਤੂੰ ਜਾਵੇਗਾ ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ ਇਹ ਸਭ ਫਰਾਡ ਹੈ ਇਸ ਲਈ ਘਬਰਾਓ ਨਾ ਪੁਲਿਸ ਬੈਂਕ RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ
4: ਹੈਲੋ ਮੰਮਾ
3: ਹਾਈ
5: RBI ਕਹਿੰਦਾ ਹੈ
3: ਜਾਣਕਾਰ ਬਣੋ ਸੁਚੇਤ ਰਹੋ
1: ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਸਵਾਲ ਖੜੇ ਹੋ ਜਾਂਦੇ ਨੇ ਜਿਨ੍ਹਾਂ ਦੇ ਜਵਾਬ ਸਾਨੂੰ ਕਿਤੇ ਨਹੀਂ ਮਿਲਦੇ ਅਜਿਹੇ ਵੇਲੇ ਸਦੀਆਂ ਤੋਂ ਮਨੁੱਖਤਾ ਦਾ ਮਾਰਗ ਦਰਸ਼ਨ ਕਰ ਰਹੀ ਸ਼੍ਰੀਮਦ ਭਗਵਤ ਗੀਤਾ

ਜੀ ਸਮਾਂ ਅੱਜ ਦੀਆਂ ਅਖਬਾਰੀ ਸੁਰਖੀਆਂ ਦਾ ਤੇ ਅਖਬਾਰੀ ਸੁਰਖੀਆਂ ਦੀ ਸ਼ੁਰੂਆਤ ਕਰਾਂਗੇ ਅੰਤਰਰਾਸ਼ਟਰੀ ਸੁਰਖੀ ਤੋਂ ਜੋ ਕਿ ਲੱਗੀ ਹੈ ਅਜੀਤ ਅਖਬਾਰ ਦੇ ਮੁੱਖ ਸਫ਼ੇ ਦੇ ਉੱਪਰ ਸੁਰਖੀ ਲੱਗੀ ਹੈ ਵਾਸ਼ਿੰਗਟਨ ਤੋਂ ਮੱਧ ਪੂਰਬ ਯੁੱਧ ਖਤਮ ਕਰਨ ਲਈ ਸਮਝੌਤੇ ਦੀਆਂ ਤਿਆਰੀਆਂ ਟਰੰਪ ਵੱਲੋਂ ਨਵੇਂ ਹਮਲਿਆਂ ਤੇ ਰੋਕ

ਅਗਲੀ ਸੁਰਖੀ ਲਵਾਂਗੇ ਪੰਜਾਬੀ ਟ੍ਰਿਬਿਊਨ ਦੇ ਸਫਾ ਨੰਬਰ 10 ਦੇ ਉੱਪਰ ਸੁਰਖੀ ਲੱਗੀ ਹੈ ਅੰਤਰਰਾਸ਼ਟਰੀ ਸੁਰਖੀ ਬੀਜਿੰਗ ਤੋਂ। ਚੀਨ 'ਚ ਪ੍ਰਵਾਸੀ ਭਾਰਤੀਆਂ ਨੇ ਵੀਜ਼ਾ ਤੇ ਸੋਸ਼ਲ ਮੀਡੀਆ ਦੇ ਮੁੱਦੇ ਚੁੱਕੇ। ਥੋੜਾ ਜਿਹਾ ਖਬਰ ਨੂੰ ਵਿਸਥਾਰ 'ਚ ਲਈਏ ਤੇ ਲਿਖਿਆ ਹੈ ਕਿ ਚੀਨ 'ਚ ਭਾਰਤੀ ਮਿਸ਼ਨ ਵੱਲੋਂ ਹਾਲ ਹੀ ਵਿੱਚ ਕਰਵਾਈ ਪਹਿਲੀ ਓਪਨ ਹਾਊਸ ਮੀਟਿੰਗ ਦੌਰਾਨ ਭਾਰਤੀ ਪ੍ਰਵਾਸੀਆਂ ਨੇ ਸੋਸ਼ਲ ਮੀਡੀਆ ਤੇ ਭਾਰਤ ਵਿਰੋਧੀ ਸਮੱਗਰੀ ਵਰਕ ਵੀਜ਼ਿਆਂ 'ਚ ਆਈ ਗਿਰਾਵਟ ਤੇ ਜੀਵਨ ਸਾਥੀ ਦੀ ਰੁਜ਼ਗਾਰ ਪਾਬੰਦੀ ਵਰਗੇ ਗੰਭੀਰ ਮੁੱਦੇ ਉਠਾਏ।

ਪੰਜਾਬੀ ਟ੍ਰਿਬਿਊਨ ਦੇ ਸਫ਼ਾ ਨੰਬਰ 10 ਦੀ ਹੀ ਅਗਲੀ ਸੁਰਖੀ ਵੈਨਕੂਵਰ ਤੋਂ। ਕੈਨੇਡਾ ਨੇ ਕੱਚੇ ਪਰਦੇਸੀਆਂ ਦੇ ਦੇਸ਼ ਨਿਕਾਲੇ 'ਚ ਤੇਜ਼ੀ ਲਿਆਂਦੀ। 2021 'ਚ 7,523 ਦੇ ਮੁਕਾਬਲੇ 2025 'ਚ 23,160 ਲੋਕਾਂ ਨੂੰ ਮੁਲਕ 'ਚੋਂ ਕੱਢਿਆ। ਥੋੜਾ ਜਿਹਾ ਵਿਸਥਾਰ 'ਚ ਖ਼ਬਰ ਨੂੰ ਲਈਏ ਤਾਂ ਲਿਖਿਆ ਹੈ ਕਿ ਕੈਨੇਡਾ ਦੇ ਆਵਾਸ ਨੀਤੀਆਂ ਸਖ਼ਤ ਕਰਨ ਨਾਲ ਕੱਚੇ ਪਰਦੇਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਵਿਚ ਹਰ ਸਾਲ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਉੱਤੇ ਪੈ ਰਿਹਾ ਏ। ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅੰਕੜਿਆਂ ਅਨੁਸਾਰ 2021 ਮਗਰੋਂ ਹਰ ਸਾਲ ਦੇਸ਼ ਨਿਕਾਲੇ ਵਿਚ ਤੇਜ਼ੀ ਆਈ ਤੇ ਇਹ ਸਖ਼ਤੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿਚ ਸ਼ੁਰੂ ਹੋਈ ਸੀ।

ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੀ ਸੁਰਖੀ, ਨਵੀਂ ਦਿੱਲੀ ਤੋਂ ਪੈਟਰੋਲ ਡੀਜ਼ਲ ਦੀ ਵਿਕਰੀ 'ਚ ਜ਼ਬਰਦਸਤ ਵਾਧਾ, ਕਮਜ਼ੋਰ ਮੌਨਸੂਨ ਕਾਰਨ ਕਿਸਾਨਾਂ ਅਤੇ ਵਾਹਨ ਚਾਲਕਾਂ 'ਚ ਈਂਧਨ ਦੀ ਮੰਗ ਵਧੀ, ਪਾਈਪਡ ਗੈਸ ਰੁਝਾਨ ਵੱਲ ਰੁਝਾਨ ਵਧਣ ਕਾਰਨ LPG ਦੀ ਮੰਗ 'ਚ ਗਿਰਾਵਟ। ਥੋੜ੍ਹਾ ਜਿਹਾ ਵਿਸਥਾਰ 'ਚ ਖ਼ਬਰ ਨੂੰ ਲਈਏ ਤਾਂ ਲਿਖਿਆ ਹੈ ਕਿ ਕਮਜ਼ੋਰ ਮੌਨਸੂਨ ਕਾਰਨ ਕਿਸਾਨਾਂ ਅਤੇ ਵਾਹਨ ਚਾਲਕਾਂ ਵੱਲੋਂ ਮੰਗ ਵਧਣ ਕਰਕੇ ਜੁਲਾਈ ਮਹੀਨੇ ਦੌਰਾਨ ਮੁਲਕ ਦੀਆਂ 3 ਸਰਕਾਰੀ ਈਂਧਨ ਕੰਪਨੀਆਂ ਦੀ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਪੈਟਰੋਲ ਵਿਕਰੀ ਜੁਲਾਈ 'ਚ 9.7 ਫੀਸਦੀ ਵੱਧ ਕੇ 34.5 ਲੱਖ ਟਨ ਰਹੀ, ਜੋ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 31.4 ਲੱਖ ਟਨ ਸੀ। ਹਾਲਾਂਕਿ ਜੂਨ ਦੇ ਮੁਕਾਬਲੇ ਪੈਟਰੋਲ ਦੀ ਵਿਕਰੀ 1.1 ਫੀਸਦ ਦੀ ਮਾਮੂਲੀ ਗਿਰਾਵਟ ਆਈ। ਉਧਰ ਪਾਈਪਡ ਕੁਦਰਤੀ ਗੈਸ ਵੱਲ ਲੋਕਾਂ ਦਾ ਰੁਝਾਨ ਵਧਣ ਕਾਰਨ LPG ਦੀ ਮੰਗ 'ਚ ਗਿਰਾਵਟ ਦਰਜ ਹੋਈ ਹੈ।

ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੀ ਹੀ ਸੁਰਖੀ, ਮੁੰਬਈ ਤੋਂ ਰਿਜ਼ਰਵ ਬੈਂਕ ਵੱਲੋਂ ਰੈਪੋ ਦਰ ਕਾਇਮ ਰੱਖਣ ਦੀ ਉਮੀਦ, ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਅੱਜ ਤੋਂ, ਥੋੜਾ ਜਿਹਾ ਵਿਸਥਾਰ 'ਚ ਖ਼ਬਰ ਨੂੰ ਲਈ ਹੈ ਤੇ ਲਿਖਿਆ ਹੈ। ਮਹਿੰਗਾਈ ਦੇ ਵੱਧਦੇ ਖ਼ਤਰਿਆਂ 'ਤੇ

FCNR ਜਮ੍ਹਾਂ ਯੋਜਨਾ ਦੇ ਬੰਦ ਹੋਣ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਆਪਣੀ ਅਗਸਤ ਦੀ ਮੁਦਰਾ ਨੀਤੀ ਸਮੀਖਿਆ 'ਚ ਰੈਪੋ ਦਰ ਜਿਉਂ ਦੀ ਤਿਉਂ ਰੱਖਣ ਦੀ ਉਮੀਦ ਹੈ। 10 ਆਰਥਿਕ ਮਾਹਿਰਾਂ ਅਤੇ ਟ੍ਰੈਜ਼ਰੀ ਮੁਖੀਆਂ ਦੇ ਸਰਵੇਖਣ 'ਚ ਇਹ ਖੁਲਾਸਾ ਹੋਇਆ ਹੈ। ਜ਼ਿਆਦਾਤਰ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਭੂ ਸਿਆਸੀ ਤਣਾਅ, ਕੱਚੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਅਸਾਵੇਂ ਮੌਨਸੂਨ ਕਾਰਨ ਮਹਿੰਗਾਈ ਦੇ ਮੱਦੇਨਜ਼ਰ ਆਪਣੀ ਨੀਤੀਗਤ ਸਥਿਤੀ ਨੂੰ ਨਿਰਲੇਪ ਰੱਖੇਗਾ।

ਅਜੀਤ ਅਖਬਾਰ ਦੇ ਮੁੱਖ ਸਫ਼ੇ ਦੀ ਸੁਰਖੀ ਚੰਡੀਗੜ੍ਹ ਤੋਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਤੋਂ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ 10 ਅਗਸਤ ਤੱਕ ਜਾਰੀ ਰਹੇਗਾ ਇਜਲਾਸ। ਇਸੇ ਹੀ ਖਬਰ ਨੂੰ ਪੰਜਾਬੀ ਟ੍ਰਿਬਿਊਨ ਨੇ ਵੀ ਆਪਣੇ ਮੁੱਖ ਸਫ਼ੇ ਦੇ ਉੱਪਰ ਥਾਂ ਦਿੱਤੀ ਹੈ। ਸੁਰਖੀ ਬਣੀ ਹੈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੰਗਾਮਾ ਖੇਜ਼ ਰਹਿਣ ਦੇ ਆਸਾਰ ਤੇ ਖਬਰ ਹੈ ਜੀ ਚੰਡੀਗੜ੍ਹ ਤੋਂ ਤੇ ਨਾਲ ਹੀ ਦੇ ਬਾਕਸ 'ਚ ਖਬਰ ਲੱਗੀ ਹੋਈ ਹੈ ਸਦਨ ਵਿੱਚ 3 ਬਿੱਲ ਆਉਣ ਦੀ ਸੰਭਾਵਨਾ ਥੋੜ੍ਹਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤਾਂ ਲਿਖਿਆ ਹੈ ਪੰਜਾਬ ਸਰਕਾਰ ਵੱਲੋਂ ਸਦਨ ਵਿੱਚ 3 ਅਹਿਮ ਬਿੱਲ ਲਿਆਉਣ ਦੀ ਸੰਭਾਵਨਾ ਹੈ ਇਹਨਾਂ ਵਿੱਚ ਪੰਜਾਬ ਰਾਜ ਆਊਟ ਸੋਰਸਡ ਕਰਮਚਾਰੀ ਬਿੱਲ 2026 ਵੀ ਸ਼ਾਮਲ ਹੈ ਹਾਲਾਂਕਿ ਪਹਿਲਾਂ ਆਪ ਸਰਕਾਰ ਨੇ ਆਰਡੀਨੈਂਸ ਰਾਹੀਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਜਪਾਲ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਫੀਸ ਤੇ ਨਿਯਮਾਂ ਬਾਰੇ ਸੋਧ ਬਿੱਲ 2026 ਤੋਂ ਇਲਾਵਾ ਪੰਜਾਬ ਸਾਂਝਾ ਬੁਨਿਆਦੀ ਢਾਂਚਾ ਸੋਧ ਬਿੱਲ 2026 ਆਉਣ ਦੀ ਵੀ ਸੰਭਾਵਨਾ ਹੈ।

ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੀ ਸੁਰਖੀ, ਨਵੀਂ ਦਿੱਲੀ ਤੋਂ ਨੌਜਵਾਨਾਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਜ਼ਰੂਰੀ ਹੈ ਕਹਿਣਾ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਮੁਹਿੰਮ ਦੀ ਸ਼ੁਰੂਆਤ।

ਅਜੀਤ ਅਖਬਾਰ ਦੇ ਮੁੱਖ ਸਫ਼ੇ ਦੀ ਸੁਰਖੀ ਜਲੰਧਰ ਤੋਂ, ਹਰ ਦੂਜੇ ਸਾਲ ਜ਼ਿਆਦਾ ਗਰਮੀ ਪੈਣ ਨਾਲ ਵੱਧ ਰਹੀ ਹੈ ਬਿਜਲੀ ਦੀ ਮੰਗ। ਸੋਲਰ ਬਿਜਲੀ ਪਲਾਂਟ ਲਗਵਾਉਣ ਨਾਲ ਸਰਕਾਰ ਬਚਾ ਸਕਦੀ ਹੈ ਕਰੋੜਾਂ ਦੀ ਸਬਸਿਡੀ। ਯੋਜਨਾਬੰਦੀ ਕੀਤੇ ਬਿਨਾਂ ਬਿਜਲੀ ਕੱਟਾਂ ਤੋਂ ਲੋਕਾਂ ਲਈ ਰਾਹਤ ਮਿਲਣੀ ਹੋਵੇਗੀ ਮੁਸ਼ਕਿਲ।

ਅਜੀਤ ਅਖਬਾਰ ਦੇ ਪੰਜਾਬ ਸਫ਼ੇ ਦੀ ਸੁਰਖੀ, ਮੰਡੀ ਗੋਬਿੰਦਗੜ੍ਹ ਤੋਂ 3 ਸਾਲਾਂ ਵਿਚ 62 ਅਰਬ ਤੋਂ ਵੱਧ ਕਰੰਸੀ ਨੋਟ ਹੋਏ ਖਰਾਬ। ਭਾਰਤੀ ਰਿਜ਼ਰਵ ਬੈਂਕ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਥੋੜਾ ਜਿਹਾ ਵਿਸਥਾਰ ਚ ਖਬਰ ਨੂੰ ਲਈ ਹੈ ਤੇ ਲਿਖਿਆ ਕਿ ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪਿਛਲੇ 3 ਸਾਲ ਦੌਰਾਨ ਦੇਸ਼ ਭਰ ਵਿਚ 62 ਕਰੋੜ ਨਹੀਂ ਸਗੋਂ ਲਗਭਗ 62.13 ਅਰਬ ਕਰੰਸੀ ਨੋਟ ਖਰਾਬ ਹੋਣ ਕਾਰਨ ਚਲਣ ਵਿਚੋਂ ਬਾਹਰੋਂ ਕਰਨੋਂ ਪਏ ਨੇ ਤੇ ਨੋਟਾਂ ਤੇ ਲਿਖਣਾ, ਸਟੈਪਲ ਲਗਾਉਣਾ, ਉਹਨਾਂ ਨੂੰ ਵਾਰ ਵਾਰ ਮੋੜਨਾ ਤੇ ਗਿੱਲੇ ਜਾਂ ਤੇਲ ਵਾਲੇ ਹੱਥਾਂ ਨਾਲ ਵਰਤਣਾ ਨੋਟਾਂ ਦੇ ਜਲਦੀ ਖਰਾਬ ਹੋਣ ਦੇ ਮੁੱਖ ਕਾਰਨ ਦੱਸੇ ਗਏ ਹਨ।

ਪੰਜਾਬੀ ਟ੍ਰਿਬਿਊਨ ਦੀ ਸਫਾ ਨੰਬਰ 4 ਦੀ ਸੁਰਖੀ ਚੰਡੀਗੜ੍ਹ ਤੋਂ SIR ਪੰਜਾਬ ਚ 100% ਡਿਜੀਟਾਈਜੇਸ਼ਨ ਥੋੜਾ ਜਿਹਾ ਵਿਸਥਾਰ ਖਬਰ ਨੂੰ ਲਈ ਤੇ ਲਿਖਿਆ ਏ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕਾਰਜ ਆਖਰੀ ਪੜਾਅ ਵਿਚ ਦਾਖਲ ਹੋ ਚੁੱਕਾ ਏ ਇਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀਆਂ ਦੀ ਦੇਖ ਰੇਖ ਹੇਠ ਚੋਣ ਅਮਲੇ ਨੇ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਘਰੋ ਘਰੀ ਗਣਨਾ ਪੜਾਅ ਤਹਿਤ ਨਿਰਧਾਰਿਤ ਸਮਾਂ ਸੀਮਾ ਤੋਂ ਪਹਿਲਾਂ ਹੀ ਗਣਨਾ ਫਾਰਮਾਂ ਦੇ 100% ਡਿਜੀਟਾਈਜੇਸ਼ਨ ਦੇ ਕੰਮ ਨੂੰ ਮੁਕੰਮਲ ਕਰ ਲਿਆ ਏ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ERO AIRO ਸੁਪਰਵਾਈਜ਼ਰ ਤੇ BLOs ਦੇ ਯਤਨਾਂ ਦੀ ਸ਼ਲਾਘਾ ਕੀਤੀ ਏ ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਲਈ ਸਮੁੱਚਾ ਚੋਣ ਅਮਲਾ ਵਧਾਈ ਦਾ ਪਾਤਰ ਏ।

ਖੇਡਾਂ ਦੀ ਗੱਲ ਕਰੀਏ ਤਾਂ ਤਾਈਪੇਈ ਤੋਂ ਸੁਰਖੀ ਹੈ ਜੀ। ਤਾਈਪੇਈ ਓਪਨ ਬੈਡਮਿੰਟਨ ਪੰਜਾਬ ਦੀ ਧੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ, ਸਭ ਤੋਂ ਛੋਟੀ ਉਮਰ 'ਚ ਜਿੱਤਿਆ ਮਹਿਲਾ ਸਿੰਗਲਜ਼ ਖਿਤਾਬ। ਥੋੜਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤਾਂ ਲਿਖਿਆ ਕਿ ਭਾਰਤ ਦੀ ਨੌਜਵਾਨ ਬੈਡਮਿੰਟਨ ਸਟਾਰ ਤਨਵੀ ਸ਼ਰਮਾ ਨੇ ਤਾਈਪੇਈ ਓਪਨ ਸੁਪਰ 300 ਟੂਰਨਾਮੈਂਟ 'ਚ ਮਹਿਲਾ ਸਿੰਗਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਪੰਜਾਬ ਦੀ 17 ਸਾਲਾ ਖਿਡਾਰਨ ਨੇ ਐਤਵਾਰ ਨੂੰ ਹੋਏ ਫਾਈਨਲ 'ਚ ਵੀਅਤਨਾਮ ਦੀ 6ਵੀਂ ਦਰਜਾ ਪ੍ਰਾਪਤ ਥੁਈ ਲੈਨੇ ਨੁਗੇਨ ਨੂੰ 21-16 ਨਾਲ ਹਰਾ ਕੇ ਆਪਣੇ ਕਰੀਅਰ ਦਾ ਪਹਿਲਾ BWF ਵਰਲਡ ਟੂਰ ਖਿਤਾਬ ਜਿੱਤਿਆ।

ਰਾਸ਼ਟਰਮੰਡਲ ਖੇਡਾਂ ਦੀ ਗੱਲ ਕਰੀਏ ਤਾਂ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੇ ਉੱਪਰ ਸੁਰਖੀ ਲੱਗੀ ਹੈ ਨਵੀਂ ਦਿੱਲੀ ਤੋਂ। ਰਾਸ਼ਟਰਮੰਡਲ ਖੇਡਾਂ 'ਚ ਭਾਰਤ ਚੌਥੇ ਸਥਾਨ 'ਤੇ, ਥੋੜ੍ਹਾ ਜਿਹਾ ਵਿਸਥਾਰ 'ਚ ਖ਼ਬਰ ਨੂੰ ਲਈਏ ਤਾਂ ਲਿਖਿਆ ਹੈ, ਰਾਸ਼ਟਰਮੰਡਲ ਖੇਡਾਂ 2026 ਦੀ ਤਗਮਾ ਸੂਚੀ ਵਿੱਚ ਭਾਰਤ 13 ਸੋਨੇ, 17 ਚਾਂਦੀ ਅਤੇ 9 ਕਾਂਸੀ ਦੇ ਤਗਮਿਆਂ ਸਣੇ ਕੁੱਲ 39 ਤਗਮਿਆਂ ਨਾਲ ਚੌਥੇ ਸਥਾਨ 'ਤੇ ਹੈ। ਭਾਰਤ ਕੁੱਲ ਤਗਮਿਆਂ ਦੀ ਗਿਣਤੀ ਵਿੱਚ ਮੇਜ਼ਬਾਨ ਸਕਾਟਲੈਂਡ ਨਾਲ ਬਰਾਬਰੀ 'ਤੇ ਹੈ, ਪਰ ਚਾਂਦੀ ਦੇ ਵੱਧ ਤਗਮਿਆਂ ਦੇ ਆਧਾਰ 'ਤੇ ਅੱਗੇ ਹੈ। ਤੇ ਅਗਲੀ ਖਬਰ ਨਵੀਂ ਦਿੱਲੀ ਤੋਂ, ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂਆਂ ਦਾ ਘਰ ਵਾਪਸੀ ਤੇ ਸ਼ਾਨਦਾਰ ਸਵਾਗਤ।

ਸਥਾਨਕ ਸਫ਼ਿਆਂ ਦੀ ਗੱਲ ਕਰੀਏ ਤਾਂ ਪੰਜਾਬੀ ਟ੍ਰਿਬਿਊਨ ਦੇ ਮਾਲਵਾ ਸਫ਼ੇ ਦੀ ਸੁਰਖੀ ਹੈਗੀ ਹੈ ਜੀ ਕਾਲਿਆਂਵਾਲੀ ਤੋਂ। ਸਹਿਜਪ੍ਰੀਤ ਕੌਮੀ ਚੈਂਪੀਅਨਸ਼ਿਪ ਲਈ ਕੁਆਲੀਫਾਈ, ਪ੍ਰੀ ਨੈਸ਼ਨਲ ਏਅਰ ਪਿਸਟਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ।

ਅਜੀਤ ਅਖਬਾਰ ਦੇ ਬਠਿੰਡਾ ਸਫ਼ੇ ਦੀ ਸੁਰਖੀ ਡੱਬ ਵਾਲੀ ਤੋਂ, ਦੇਸੂ ਯੋਧਾ ਵਿਚ ਪੀਲੀਏ ਦਾ ਕਹਿਰ, 100 ਤੋਂ ਵੱਧ ਬੱਚਿਆਂ ਦੇ ਬਿਮਾਰ ਹੋਣ ਦਾ ਦਾਅਵਾ, ਪਿੰਡ ਵਾਸੀਆਂ ਨੇ ਦੂਸ਼ਿਤ ਪੀਣ ਵਾਲੇ ਪਾਣੀ ਨੂੰ ਦੱਸਿਆ ਕਾਰਨ, ਤੇ ਡੱਬ ਵਾਲੀ ਬਠਿੰਡਾ ਸਮੇਤ ਕਈ ਹਸਪਤਾਲਾਂ ਵਿਚ ਇਲਾਜ ਜਾਰੀ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਅਨੁਸਾਰ ਸਮਾਂ 7:59 ਤੇ 36 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਹਫ਼ਤਿਆਂ ਦੇ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਸੰਕਲਪ ਅਭਿਆਨ ਦੀ ਸ਼ੁਰੂਆਤ ਕੀਤੀ ਏ। ਬਿਹਾਰ, ਗੁਜਰਾਤ ਤੇ ਮੱਧ ਪ੍ਰਦੇਸ਼ ਦੇ 3 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਵਿਆਪਕ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਏ। 16ਵੀਂ ਪੰਜਾਬ ਵਿਧਾਨ ਸਭਾ ਦਾ 7 ਦਿਨਾਂ ਮੌਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋਏਗਾ। ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਅੰਕੜਾ ਦਫ਼ਤਰਾਂ ਦੇ ਮੁਖੀਆਂ ਦੀ 2 ਦਿਨਾਂ ਮੀਟਿੰਗ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸ਼ੁਰੂ ਹੋਏਗੀ ਤੇ ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਦੇ ਨਾਲ ਅਹਿਮਦਾਬਾਦ ਨੂੰ ਰਸਮੀ ਤੌਰ ਤੇ 2030 ਰਾਸ਼ਟਰਮੰਡਲ ਖੇਡਾਂ ਦੇ ਅਧਿਕਾਰ ਸੌਂਪੇ ਗਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਿਕਸਿਤ ਰਾਸ਼ਟਰ ਬਣਨ ਵੱਲ ਅੱਗੇ ਵਧ ਰਿਹਾ ਹੈ ਅਤੇ ਇਸ ਲਈ ਨੌਜਵਾਨਾਂ ਦਾ ਸਰੀਰਕ ਤੌਰ ਤੇ ਤੰਦਰੁਸਤ, ਮਾਨਸਿਕ ਤੌਰ ਤੇ ਮਜ਼ਬੂਤ ਤੇ ਆਤਮ ਵਿਸ਼ਵਾਸ ਨਾਲ ਭਰਪੂਰ ਹੋਣਾ ਜ਼ਰੂਰੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਸੰਕਲਪ ਅਭਿਆਨ ਦੀ ਸ਼ੁਰੂਆਤ ਕੀਤੀ। ਇਕ ਦੇਸ਼ ਵਿਆਪੀ ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ 28,000 ਤੋਂ ਵੱਧ ਸਥਾਨਾਂ ਤੋਂ ਜੁੜੇ 1 ਕਰੋੜ ਤੋਂ ਵੱਧ ਨੌਜਵਾਨਾਂ ਦੇ ਇਕ ਵੰਨਸੁਵੰਨੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲੱਤ ਲੋਕਾਂ ਨੂੰ ਭਟਕਾ ਦਿੰਦੀ ਏ।
1: ਨਸ਼ਾ ਕੇਵਲ ਸਰੀਰ ਕੋ ਨੁਕਸਾਨ ਨਹੀਂ ਪਹੁੰਚਾਤਾ, ਨਸ਼ਾ ਏਕ ਮਾਂ ਕੀ ਮੁਸਕਾਨ ਛੀਨ ਲੇਤਾ ਹੈ, ਨਸ਼ਾ ਏਕ ਪਿਤਾ ਕੇ ਸਪਨੋ ਕੋ ਚੂਰ ਚੂਰ ਕਰ ਦੇਤਾ ਹੈ, ਔਰ ਜਬ ਪਰਿਵਾਰ ਮੇ ਸਮਾਜ ਮੇ ਐਸਾ ਹੋਤਾ ਹੈ ਔਰ ਕਹੀਂ ਨਾ ਕਹੀਂ ਰਾਸ਼ਟਰ ਕੀ ਸ਼ਕਤੀ ਵੀ ਕਮਜ਼ੋਰ ਪੜ ਜਾਤੀ ਹੈ, ਔਰ ਇਸ ਲਈ ਹਮੇ ਹਰ ਏਕ ਯੁਵਾ ਕੋ ਨਸ਼ੇ ਕੇ ਚੁੰਗਲ ਮੇ ਫਸਨੇ ਸੇ ਬਚਾਨਾ ਹੈ।
0: ਨੌਜਵਾਨਾਂ ਨੂੰ ਭਾਰਤ ਦੀ ਅੰਮ੍ਰਿਤ ਪੀੜ੍ਹੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਊਰਜਾ, ਕਲਪਨਾ ਤੇ ਹੁਨਰ ਦੇਸ਼ ਨੂੰ ਇਸ ਦੇ 2047 ਦੇ ਵਿਕਾਸ ਟੀਚਿਆਂ ਵੱਲ ਲੈ ਜਾਣ ਲਈ ਬੇਹੱਦ ਅਹਿਮ ਨੇ। ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਸੰਕਲਪ ਅਭਿਆਨ ਦੇ ਮੁੱਖ ਉਦੇਸ਼ ਦੀ ਰੂਪਰੇਖਾ ਦਿੰਦੇ ਹੋਏ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਵਿਕਸਿਤ ਭਾਰਤ ਨੂੰ ਪ੍ਰਾਪਤ ਕਰਨ ਲਈ ਬੇਹੱਦ ਹੀ ਆਤਮ ਵਿਸ਼ਵਾਸੀ ਨੌਜਵਾਨ ਪੀੜ੍ਹੀ ਦੀ ਲੋੜ ਏ। ਮੁਹਿੰਮ ਦੀ ਉਦੇਸ਼ਪੂਰਨ 100 ਹਫ਼ਤੇ ਦੀ ਕਾਰਜ ਯੋਜਨਾ ਦੀ ਬਾਰੇ ਦੱਸਦਿਆਂ ਸ੍ਰੀ ਮੋਦੀ ਨੇ ਵਿਸਥਾਰ ਨਾਲ ਕਿਹਾ ਕਿ ਨਵੇਂ ਹਿੱਸੇਦਾਰਾਂ ਨੂੰ ਲਗਾਤਾਰ ਸ਼ਾਮਿਲ ਕਰਨ ਲਈ ਹਰ ਆਉਣ ਵਾਲੇ ਐਤਵਾਰ ਨੂੰ ਕਲਾ, ਸੱਭਿਆਚਾਰ, ਖੇਡਾਂ ਤੇ ਧਿਆਨ ਨਾਲ ਸੰਬੰਧਿਤ ਵਿਸ਼ੇਸ਼ ਗਤੀਵਿਧੀਆਂ ਕਰਾਈਆਂ ਜਾਣਗੀਆਂ। ਬਿਹਾਰ, ਗੁਜਰਾਤ ਤੇ ਮੱਧ ਪ੍ਰਦੇਸ਼ ਦੇ 3 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਵਿਆਪਕ ਪ੍ਰਬੰਧਾਂ ਹੇਠ ਅੱਜ ਸ਼ੁਰੂ ਹੋ ਗਈ ਏ। ਬਿਹਾਰ ਦੇ ਬਾਂਕੀਪੁਰ ਹਲਕੇ, ਗੁਜਰਾਤ ਦੇ ਮੰਜਾਲਪੁਰ ਅਤੇ ਮੱਧ ਪ੍ਰਦੇਸ਼ ਦੇ ਦਤੀਆ ਲਈ ਵੋਟਾਂ ਪਿਛਲੇ ਮਹੀਨੇ ਦੀ 30 ਤਰੀਕ ਨੂੰ ਪਈਆਂ ਸਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਪਹਿਲਾਂ ਡਾਕ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਏ। ਉਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਦਰਜ ਵੋਟਾਂ ਦੀ ਗਿਣਤੀ ਕੀਤੀ ਜਾਏਗੀ। ਚੋਣ ਕਮਿਸ਼ਨ ਨੇ ਤਿੰਨਾਂ ਰਾਜਾਂ ਵਿੱਚ ਸੁਚਾਰੂ ਗਿਣਤੀ ਨੂੰ ਯਕੀਨੀ ਬਣਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਨੇ। ਲੋਕ ਸਭਾ ਵਿੱਚ ਅੱਜ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਸੋਧ ਬਿੱਲ 2026 ਤੇ ਚਰਚਾ ਹੋਏਗੀ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਕਾਨੂੰਨ 1956 ਵਿੱਚ ਸੋਧ ਕਰਨ ਲਈ ਬਿੱਲ ਨੂੰ ਲਿਆਉਣ ਦੀ ਉਮੀਦ ਏ, ਤਾਂ ਜੋ ਭਾਰਤ ਦੇ ਚੀਫ਼ ਜਸਟਿਸ ਨੂੰ ਛੱਡ ਕੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਮੌਜੂਦਾ 33 ਤੋਂ ਵਧਾ ਕੇ 37 ਕੀਤੀ ਜਾ ਸਕੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੈਂਕਰਸ ਬੁੱਕਸ ਐਵੀਡੈਂਸ ਬਿੱਲ 2026 ਪੇਸ਼ ਕਰਨ ਦੀ ਉਮੀਦ ਏ। ਇਸ ਦਾ ਉਦੇਸ਼ ਬੈਂਕਰਾਂ ਦੀਆਂ ਬੁੱਕਸ ਦੇ ਸੰਬੰਧ ਵਿੱਚ ਸਬੂਤਾਂ ਨਾਲ ਸੰਬੰਧਿਤ ਕਾਨੂੰਨ ਪ੍ਰਦਾਨ ਕਰਨਾ ਅਤੇ ਇਸ ਨੂੰ ਸਮਕਾਲੀ ਡਿਜੀਟਲ ਬੈਂਕਿੰਗ ਢੰਗ ਤਰੀਕਿਆਂ ਨਾਲ ਜੋੜਨਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰੀ ਰਾਓ ਇੰਦਰਜੀਤ ਸਿੰਘ ਵੱਲੋਂ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਬਿੱਲ 2026 ਪੇਸ਼ ਕਰਨ ਦੀ ਯੋਜਨਾ ਹੈ। ਇਹ ਬਿੱਲ ਭਾਰਤੀ ਸਟੈਟਿਸਟੀਕਲ ਇੰਸਟੀਚਿਊਟ ਨੂੰ ਇੱਕ ਵਿਆਪਕ ਕਾਨੂੰਨੀ ਢਾਂਚਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਜੋ ਅੰਕੜਾ ਵਿਗਿਆਨ ਤੇ ਸੰਬੰਧਿਤ ਖੇਤਰਾਂ ਵਿੱਚ ਇੱਕ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਕੇਂਦਰ ਵਜੋਂ ਉੱਤਮਤਾ ਹਾਸਲ ਕੀਤੀ ਜਾ ਸਕੇ। ਇਸ ਦੌਰਾਨ ਰਾਜ ਸਭਾ 'ਚ ਅੱਜ ਸੂਖਮ, ਛੋਟੇ ਤੇ ਦਰਮਿਆਨੇ ਉੱਦਮ ਵਿਕਾਸ ਸੋਧ ਬਿੱਲ 2026 ਤੇ ਚਰਚਾ ਹੋਏਗੀ। 16ਵੀਂ ਪੰਜਾਬ ਵਿਧਾਨ ਸਭਾ ਦਾ 7 ਦਿਨਾਂ ਮੌਨਸੂਨ ਇਜਲਾਸ

ਇਹ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋਇਆ ਹੈ 8:40 ਤੇ 47 ਸਕਿੰਟ ਦਾ। ਹੁਣ ਵੇਲਾ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ ਤੇ ਪ੍ਰੋਗਰਾਮ ਮਹਿਕ ਪੰਜਾਬੀ ਲੈ ਕੇ ਹਾਜ਼ਰ ਹਾਂ ਮੈਂ ਪ੍ਰੋਗਰਾਮ ਦੀ ਮੇਜ਼ਬਾਨ ਸੁਮਨਪ੍ਰੀਤ। ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬੀ ਪੰਜਾਬੀ ਫਿਲਮੀ ਗੀਤਾਂ 'ਤੇ ਆਧਾਰਿਤ ਹੋਵੇਗਾ। ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਫਿਲਮ ਦਿਲ ਦੀਆਂ ਗੱਲਾਂ ਵਿੱਚੋਂ। ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਦੇ ਬੋਲ ਲਿਖੇ ਹਨ ਮਨਦੀਪ ਮਾਵੀ ਨੇ।

ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਫਿਲਮ ਸੁਰਖੀ ਬਿੰਦੀ ਵਿੱਚੋਂ। ਗੀਤਕਾਰ ਨੇ ਵਿੱਕੀ ਧਾਲੀਵਾਲ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਮਹਿਕ ਪੰਜਾਬ ਦੀ ਅਤੇ ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ ਜੀ 8:54 ਅਤੇ 24 ਸਕਿੰਟ ਦਾ। ਅਤੇ ਆਓ ਹੁਣ ਸੁਣਦੇ ਹਾਂ ਫਿਲਮ ਗੋਲਕ ਬੁਗਣੀ ਬੈਂਕ ਅਤੇ ਬਟੂਆ ਵਿੱਚੋਂ ਸਾਬਰ ਅਲੀ ਦਾ ਲਿਖਿਆ ਹੋਇਆ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬੀ ਦਾ ਵੇਲਾ ਸਮਾਪਤ ਹੁੰਦਾ ਹੈ। ਮੈਨੂੰ ਸੁਮਨਪ੍ਰੀਤ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮੈਕ ਪੰਜਾਬ ਦੀ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਹੈ 8:59:26 ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 9 ਵਜੇ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਇਸ ਪ੍ਰਸਾਰਣਾਂ ਦਾ ਆਨੰਦ ਤੁਸੀਂ 10 ਵਜੇ ਤੱਕ ਮਾਣ ਸਕੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 10:24 ਦਾ।

ਹੁਣ ਵੇਲਾ ਹੈ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਸੁਮਨਪ੍ਰੀਤ ਕੌਰ। ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦਿਆਂ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ, ਗੀਤ ਦੇ ਬੋਲ ਲਿਖੇ ਹਨ ਹਰਭਜਨ ਸਿੰਘ ਚਮਕ ਨੇ ਅਤੇ ਸੰਗੀਤਬੱਧ ਕੀਤਾ ਹੈ ਕੇ ਪੰਨਾ ਲਾਲ ਨੇ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ, ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ। ਇਸ ਦੇ ਗੀਤਕਾਰ ਨੇ ਸੁਖਵੰਤ ਕਿੰਗਰਾ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ। ਬੋਲ ਨੇ ਭਗਵਾਨ ਸਿੰਘ ਦੀਪਕ ਦੇ ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਪ੍ਰੇਮ ਗੁਪਤਾ ਨੇ।

0: ਉਸ ਨੇ ਮੁਹੱਬਤੀ ਵਸੀਅਤ 'ਚ ਕੁਝ ਦੋਸਤਾਂ ਦੇ ਨਾਂ ਲਿਖੇ ਐ। ਉਹ ਦੀਵਾਲੀ ਦੀ ਰਾਤ ਵਾਂਗ ਜਗਮਗਾਉਂਦਾ ਏ, ਉਹਦੀਆਂ ਗੱਲਾਂ 'ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ 'ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ।
1: ਜੀ ਹਾਂ ਦੋਸਤੋ, ਆਕਾਸ਼ਵਾਣੀ FM ਬਠਿੰਡਾ ਲੈ ਕੇ ਆ ਰਿਹਾ ਏ ਮਿਤੀ 3 ਅਗਸਤ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ।
0: ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ,

0: ਦੋਸਤੋ ਆਕਾਸ਼ਵਾਣੀ ਐਫਐਮ ਬਠਿੰਡਾ ਇੱਕ ਵਿਸ਼ੇਸ਼ ਉਪਰਾਲਾ ਪੂਰੀ ਸਮਰਪਣ ਭਾਵਨਾ ਦੇ ਨਾਲ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਹੈ,
1: ਜਿਹੜਾ ਕਿ ਤੁਸੀਂ ਸੁਣ ਸਕੋਗੇ 3 ਅਗਸਤ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ।
2: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 10:19 ਤੇ 29 ਸਕਿੰਟ ਦਾ, ਤੇ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ। ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਲਿਖਿਆ ਹੈ ਜੀ ਹਰਦੇਵ ਦਿਲਗੀਰ ਨੇ ਤੇ ਸੰਗੀਤਬੱਧ ਕੀਤਾ ਹੈ KS ਨਰੂਲਾ ਨੇ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੇ ਬੋਲ ਲਿਖੇ ਹਨ ਹਾਕਮ ਸੂਫੀ ਨੇ ਅਤੇ ਇਸ ਨੂੰ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਅਤੁਲ ਸ਼ਰਮਾ ਨੇ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ, ਅਤੇ ਗੀਤ ਪਿਟਾਰਾ ਪ੍ਰੋਗਰਾਮ ਦੇ ਵਿੱਚ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ, ਤੁਹਾਡੀ ਰੇਡੀਓ ਦੋਸਤ ਸੁਮਨ। ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਾਂਗੇ ਜੀ ਰਤਨਿਕਾ ਤਿਵਾਰੀ ਦੀ ਆਵਾਜ਼ ਦੇ ਵਿੱਚ। ਗੀਤਕਾਰ ਨੇ ਬੱਬੂ ਸਿੰਘ ਮਾਨ ਅਤੇ ਸੰਗੀਤ ਚਰਨਜੀਤ ਆਹੂਜਾ ਦਾ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ, ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਲਿਖਿਆ ਹੈ ਸੰਗਤਾਰ ਨੇ ਅਤੇ ਸੰਗੀਤਬੱਧ ਕੀਤਾ ਹੈ ਕਮਲ ਸੰਗਤਾਰ ਨੇ।

ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਸਵਾਲ ਖੜੇ ਹੋ ਜਾਂਦੇ ਨੇ ਜਿਨ੍ਹਾਂ ਦੇ ਜਵਾਬ ਸਾਨੂੰ ਕਿਤੇ ਨਹੀਂ ਮਿਲਦੇ। ਅਜਿਹੇ ਵੇਲੇ ਸਦੀਆਂ ਤੋਂ ਮਨੁੱਖਤਾ ਦਾ ਮਾਰਗ ਦਰਸ਼ਨ ਕਰ ਰਹੀ ਸ਼੍ਰੀਮਦ ਭਗਵਤ ਗੀਤਾ।

ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਅਗਲਾ ਗੀਤ ਸੁਣਵਾ ਰਹੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੇ ਬੋਲ ਵੀ ਗੁਰਦਾਸ ਮਾਨ ਜੀ ਨੇ ਹੀ ਲਿਖੇ ਹਨ ਅਤੇ ਸੰਗੀਤਬੱਧ ਕੀਤਾ ਹੈ ਜਸਵੰਤ ਭੰਵਰਾ ਨੇ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ, ਅਤੇ ਹੁਣ ਮੈਨੂੰ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। ਹੁਣੇ ਤੁਸੀਂ ਸੁਣੇ ਸੀ ਪ੍ਰੋਗਰਾਮ ਗੀਤ ਪਿਟਾਰਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਛ ਪਲਾਂ ਬਾਅਦ ਯਾਨੀ ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੋਂ 12 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਖਬਰਾਂ ਲਈ ਕੁਛ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਮੁਤਾਬਕ 11:59 ਤੇ 38 ਸਕਿੰਟ ਹੋ ਰਿਹਾ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਛ ਪਲ ਇੰਤਜ਼ਾਰ।

ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇੱਕ ਖੂਬਸੂਰਤ ਗੀਤ ਦੇ ਨਾਲ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸਿਹਤ ਸੰਭਾਲ ਲੈ ਕੇ ਮੈਂ ਹਾਜ਼ਰ ਹਾਂ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਵਿਸ਼ਾ ਹੈ ਔਰਤਾਂ ਨੂੰ ਹੋਣ ਵਾਲੇ ਕੈਂਸਰ ਜੀ ਤੇ ਇਸ ਵਿਸ਼ੇ ਤੇ ਹੀ ਜਾਣਕਾਰੀ ਦੇਣ ਲਈ ਵੱਡੀ ਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਮਾਹਿਰ ਡਾਕਟਰ ਸੁਜਾਤਾ ਰਾਵਤ ਤੇ ਨਾਲ ਹੀ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਪਾਕ ਹੋਸਪਿਟਲ ਬਠਿੰਡਾ ਨੇ ਤੇ ਸਭ ਤੋਂ ਪਹਿਲਾਂ ਮੈਡਮ ਸੁਜਾਤਾ ਰਾਵਤ ਜੀ ਦਾ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ
1: ਥੈਂਕ ਯੂ ਸਤਿ ਸ਼੍ਰੀ ਅਕਾਲ
0: ਜੀ ਜੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਦੱਸ ਦਈਏ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164-242-4331 ਡਾਇਲ ਕਰਨਾ ਹੈ ਤੇ ਜੋ ਵੀ ਤੁਹਾਡੀ ਸਮੱਸਿਆ ਹੈ ਉਹ ਤੁਸੀਂ ਮੈਡਮ ਨੂੰ ਸਾਡੇ ਮੈਡਮ ਡਾਕਟਰ ਨੂੰ ਪੁੱਛ ਸਕਦੇ ਹੋ ਤੇ ਉਹ ਤੁਹਾਨੂੰ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਦੱਸਣਗੇ ਜੀ ਮੈਡਮ ਆਪਾਂ ਅੱਜ ਦੇ ਇਸ ਪ੍ਰੋਗਰਾਮ ਦਾ ਜਿਹੜਾ ਸ਼ੁਰੂਆਤ ਕਰਦੇ ਹਾਂ ਤੇ ਮੇਰਾ ਪਹਿਲਾ ਜਿਹੜਾ ਪ੍ਰਸ਼ਨ ਇਹੀ ਹੈ ਕਿ ਮਹਿਲਾਵਾਂ ਦੇ ਵਿੱਚ ਅਕਸਰ ਜਿਹੜੇ ਪਾਏ ਜਾਣ ਵਾਲੇ ਕੈਂਸਰ ਕਿਹੜੇ ਨੇ
1: देखिए वैसे तो कैंसर पूरे शरीर में किसी भी अंग में हो सकता है बट क्योंकि मैं गायनेकोलॉजिस्ट हूँ यानी कि स्त्री रोग विशेषज्ञ हूँ तो मैं ये बताना चाहूंगी कि बच्चेदानी का कैंसर जिसे कि हम यूट्राइन कैंसर कहते हैं बच्चेदानी के मुंह का कैंसर जिसे हम सर्वाइकल कैंसर कहते हैं अंडेदानी का कैंसर एंड ब्रेस्ट कैंसर ये महिलाओं में थोड़े से ज्यादा पाए जाते हैं होने को पित्ते का कैंसर अंतड़ियों का कैंसर भी हो सकता है बट जैसे मेरा जो स्पेशलिटी है या विशेष है वो गायनेकोलॉजी है तो मैं यही बताना चाहूंगी इंडिया में यानी कि भारत में जो कॉमनेस्ट कैंसर जो सबसे कॉमन पाया जाने वाला कैंसर है वो ब्रेस्ट कैंसर है नंबर वन में जो फीमेल्स में होता है और जो दूजा है वो है सर्वाइकल कैंसर यानी कि बच्चेदानी के मुंह का कैंसर
0: जी मैम असी गल कीती कि केड़े कैंसर हो रहे ने तो फिर अक्सर कोई भी कैंसर है कोई भी टाइप है तो उदा कोई ना कोई कारण तो हमेशा ही हुंदा है ना तो तुसी साडे श्रोतिया नाल उह कारण सांझे कर दो
1: देखिए कैंसर का अगर हम कारण ढूंढने जाए तो एक थोड़े रेयर टाइप ऑफ कैंसर होते हैं 5-10% में वो फैमिलियल होते हैं फैमिलियल का मतलब होता है कि पहले फैमिली में रन करते हैं मतलब परिवार में होते हैं जैसे दादा को था या दादी को है या फिर माँ को है पिताजी को है ब्रदर सिस्टर्स में है बट ये बहुत ही कम मात्रा में होते हैं अगर कैंसर का रीजन ढूंढा जाए या वजह ढूंढी जाए तो वो ये है कि आजकल हमारा जो खान पान बदल गया है
0: जी।
1: जैसे

0: ਬਾਈ ਪਾਰਕ ਗਰੁੱਪ ਆਫ ਹਸਪਿਟਲਸ ਬਠਿੰਡਾ। ਇੱਥੇ ਮਹਿਲਾਵਾਂ ਦੀ ਸਿਹਤ ਲਈ ਤਜਰਬੇਕਾਰ ਗਾਇਨੋਕੋਲੋਜਿਸਟ ਡਾਕਟਰ ਸੁਜਾਤਾ ਰਾਵਤ ਉਪਲਬਧ ਹਨ। ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਮਾਹਿਰ ਡਾਕਟਰੀ ਸਲਾਹ ਨਾਲ ਆਪਣੀ ਸਿਹਤ ਨੂੰ ਦਿਓ ਸਹੀ ਦੇਖਭਾਲ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਿਟਲ ਬਾਈ ਪਾਰਕ ਗਰੁੱਪ ਆਫ ਹਸਪਿਟਲਸ ਹਰ ਕਦਮ ਤੇ ਤੁਹਾਡੀ ਸਿਹਤ ਦਾ ਭਰੋਸੇਮੰਦ ਸਾਥੀ। ਫੋਨ ਕਰੋ 7431000000 ਐਂਡ 0164512200।
1: एक प्रकार से पीएम जय अब गरीबों की जय बन गई है।

0: देश दे विच पंजाब दी जिहड़ी कन्विक्शन रेट हैगी ओह सब तों ज्यादा है।
1: डीजीपी ने कहा कि नशियां दी तस्करी जां नशियां दीआं गैर कानूनी गतिविधियां दी खबर देण लई सेफ पंजाब व्हाट्सएप हेल्पलाइन 97 791 00 200 ते संपर्क कीता जा सकता है। ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਲੈ ਕੇ 3 ਦਿਨਾਂ ਹੜਤਾਲ ਜਾਰੀ ਹੈ। ਇਸ ਦੌਰਾਨ ਸਫ਼ਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਜਥੇਬੰਦੀ ਪੰਜਾਬ ਦੇ ਆਗੂ ਜੋਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਮੰਗ ਦਾ ਠੋਸ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਸੰਘਰਸ਼ ਦੌਰਾਨ ਦਰਜ ਕੀਤੇ ਗਏ ਪਰਚੇ ਰੱਦ ਕਰਨ ਤੇ ਕੰਟਰੈਕਟ ਪ੍ਰਣਾਲੀ ਖਤਮ ਕਰਨ ਵਰਗੀਆਂ ਮੁੱਖ ਮੰਗਾਂ ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਤੁਰੰਤ ਸਕਾਰਾਤਮਕ ਰਵੱਈਆ ਨਾ ਅਪਣਾਇਆ ਤਾਂ ਇਹ ਹੜਤਾਲ ਅੱਗੇ ਵੱਧ ਸਕਦੀ ਹੈ। ਬੀਤੀ ਰਾਤ ਗਲਾਸਕੋ ਚ ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਦੇ ਨਾਲ 2030 ਅਹਿਮਦਾਬਾਦ ਰਾਸ਼ਟਰਮੰਡਲ ਖੇਡਾਂ ਦੀ ਉਲਟੀ ਗਿਣਤੀ ਅਧਿਕਾਰਤ ਤੌਰ ਤੇ ਸ਼ੁਰੂ ਹੋ ਗਈ ਹੈ। ਸਮਾਪਤੀ ਸਮਾਰੋਹ ਦੌਰਾਨ ਭਾਰਤ ਨੇ ਦੁਨੀਆ ਨੂੰ ਅਹਿਮਦਾਬਾਦ ਆਉਣ ਦਾ ਸੱਦਾ ਦਿੱਤਾ, ਜੋ ਇੱਕ ਪੁਰਾਤਨ ਦਰਸ਼ਨ, ਆਧੁਨਿਕ ਕਲਾ ਤੇ ਸਭਿਆਚਾਰਕ ਸ਼ਾਨ ਦਾ ਇੱਕ ਵਿਲੱਖਣ ਮਿਸ਼ਰਣ ਹੈ। ਇਸ ਦੇ ਨਾਲ ਹੀ ਅਧਿਕਾਰਤ ਤੌਰ ਤੇ 2030 ਚ ਖੇਡਾਂ ਦੇ ਸ਼ਤਾਬਦੀ ਐਡੀਸ਼ਨ ਦੀ ਯਾਤਰਾ ਦੀ ਰਸਮੀ ਸ਼ੁਰੂਆਤ ਹੋਈ। ਰਾਸ਼ਟਰਮੰਡਲ ਖੇਡਾਂ ਦੀ ਤਮਗਾ ਸੂਚੀ ਵਿਚ ਭਾਰਤ ਚੌਥੇ ਸਥਾਨ ਤੇ ਰਿਹਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਖਿਡਾਰੀਆਂ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ 'ਚ 39 ਤਮਗੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ੇਰੇ ਪੰਜਾਬ 2020 ਲੀਗ ਦੀ ਰਸਮੀ ਸ਼ੁਰੂਆਤ ਕੱਲ੍ਹ ਨਿਊ ਚੰਡੀਗੜ੍ਹ ਦੇ ਪੀਸੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਕੀਤੀ ਗਈ। ਇਹ ਟੂਰਨਾਮੈਂਟ 30 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ ਤੇ ਇਸ ਵਿਚ ਸੂਬੇ ਦੇ ਕਈ ਉੱਘੇ ਕ੍ਰਿਕਟ ਖਿਡਾਰੀ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਗੁਰਨੂਰ ਬਰਾੜ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਵੀ ਸ਼ਾਮਲ ਨੇ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਦੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਹਾਜ਼ਰਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ। ਮੇਰੇ ਵੱਲੋਂ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੁਸੀਂ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹੋ 0164-2240-331 ਨੰਬਰ ਡਾਇਲ ਕਰਕੇ ਅਤੇ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾ ਸਕਦੇ ਹੋ। ਅਤੇ ਜਦੋਂ ਤੱਕ ਸਰੋਤੇ 0164-2240-331 ਨੰਬਰ ਡਾਇਲ ਕਰਦੇ ਹਾਂ, ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ।

0: ਜੀ ਸਟੂਡੀਓ ਦਾ ਨੰਬਰ 100-64-64-2-42-331 ਨੰਬਰ ਡਾਇਲ ਹੋ ਚੁੱਕਿਆ ਹੈ ਅਤੇ ਸਾਡੇ ਨਾਲ ਪਹਿਲਾਂ ਸਰੋਤਾ ਜੁੜ ਚੁੱਕੇ ਨੇ ਅਤੇ ਲੈਂਦੇ ਹਾਂ ਇਹਨਾਂ ਦੀ ਕਾਲ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਬੇਟਾ, ਨਮਸਕਾਰ।
0: ਹਾਂਜੀ, ਆਪਣਾ ਨਾਮ ਤੇ ਜਗ੍ਹਾ ਦੱਸ ਦਿਓ, ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜੀ ਜੋਧਾ ਸਿੰਘ, ਪਿੰਡ ਮੱਲਾ ਜੀ, ਨੇੜੇ ਬਾਜਾ ਖੰਨਾ ਤੋਂ ਬੋਲਦਾ ਜੀ।
0: ਠੀਕ ਹੈ ਜੀ, ਤੇ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਆ ਜੀ, ਪਤੰਗਾ ਫਿਲਮ ਹੈ ਬਹੁਤ ਪੁਰਾਣੀ,
0: ਹਾਂਜੀ,
1: ਤੇ ਉਹਦਾ ਗੀਤ ਸੁਣਨਾ ਜੀ। ਮੇਰੇ ਪੀਆ ਗਏ ਰੰਗੂਨ, ਵਹਾਂ ਸੇ ਕੀਆ ਟੈਲੀਫੋਨ,
0: ਸ਼ਮਸ਼ਾਦ ਬੇਗਮ।
1: ਹਾਂ ਸ਼ਮਸ਼ਾਦ ਬੇਗਮ ਦੀ ਆਵਾਜ਼ ਆ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ ਤੇ ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਇਹ ਗੀਤ।
1: ਸ਼ੁਕਰੀਆ ਬੇਟਾ,
0: ਜੀ ਨਮਸਕਾਰ।
1: ਨਮਸਕਾਰ।
2: ਹੈਲੋ, ਹਿੰਦੁਸਤਾਨ ਕਾ ਤੇਰਾ ਤੂੰ? ਹੈਲੋ, ਮੈਂ ਰੰਗੂਨ ਸੇ ਬੋਲ ਰਹਾ ਹੂੰ, ਮੈਂ ਆਪਣੀ ਬੀਵੀ ਰੇਣੂਕਾ ਦੇਵੀ ਸੇ ਬਾਤ ਕਰਨਾ ਚਾਹਤਾ ਹੂੰ। ਹਾਂ ਹਾਂ।

0: ਜੀ, ਸਾਡੇ ਨਾਲ ਨਵੇਂ ਕਾਲਰ ਜੁੜ ਗਏ ਨੇ ਤੇ ਕਰਦੇ ਆ ਇਹਨਾਂ ਨਾਲ ਗੱਲਬਾਤ। ਹੈਲੋ
1: हाँ बेटा,
0: ਹੈਲੋ, ਹਾਂਜੀ ਨਮਸਕਾਰ ਜੀ।
1: बेटा जी, प्यार ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ।
0: ਜੀ, ਸਾਡੇ ਵੱਲੋਂ ਵੀ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਜਿਉਂਦੇ ਰਹੋ, ਵੱਧਦੇ ਰਹੋ ਭਾਈ। ਬਾਬਾ ਨਾਨਕ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਭਾਈ। ਮੈਂ ਪਿੰਡ ਮੌੜਕੋ ਦੇ ਜ਼ਿਲ੍ਹਾ ਬਠਿੰਡਾ ਜਗਜੀਤ ਵੱਟੂ ਬੋਲਦਾ ਭਾਈ।
0: ਜੀ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਭਾਈ, ਤੁਹਾਡੇ ਪ੍ਰੋਗਰਾਮ ਕਿਆ ਬਾਤ ਹੁੰਦੇ ਆ ਭਾਈ। ਜਿਹੜੇ ਨੌਸਰ ਧੀਆਂ ਭੈਣਾਂ ਆਈਆਂ ਭਾਈ, ਬੱਚੇ ਸਾਡੇ, ਇਹ ਵੀ ਬਹੁਤ ਵਧੀਆ ਪੇਸ਼ਕਾਰੀ ਕਰਦੇ ਆ ਭਾਈ।
0: ਹਾਂਜੀ
1: ਬਾਬਾ
0: ਹਾਂਜੀ
1: ਨਾਨਕ ਨੂੰ ਤਰੱਕੀ ਬਖਸ਼ੇ ਭਾਈ।
0: ਜੀ, ਧੰਨਵਾਦ ਜੀ। ਤੇ ਗੀਤ ਕਿਹੜਾ ਸੁਣੋਗੇ ਸਰ ਅੱਜ?
1: ਗੀਤ ਬੇਟਾ ਇੱਕ ਪੁਰਾਣੀ ਫਿਲਮ ਆ ਗਈ, ਮੇਰਾ ਗਾਉ ਮੇਰਾ ਦੇਸ਼, ਉਹਦੇ ਵਿੱਚ ਸੁਣਾ ਦੋ ਭਾਈ। ਸਾਵਣ ਜਿੱਤੇ ਗੀਤ ਆ, ਜਿਹੜਾ ਮਰਜ਼ੀ ਸੁਣਾ ਦੋ ਭਾਈ, ਉਹਦੇ ਸਾਰੇ ਗੀਤ ਨੰਦ ਬਖਸ਼ ਸਾਹਿਬ ਦੇ ਲਿਖੇ ਹੋਏ ਆ।
0: ਠੀਕ ਹੈ ਜੀ, ਠੀਕ ਹੈ, ਸੁਣਾ ਦਿੰਦੇ ਹਾਂ ਤੇ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਤੇ ਸੁਣੋ ਇਹ ਗੀਤ।
1: ਠੀਕ ਆ ਭਾਈ, ਬਾਬਾ ਨਾਨਕ ਸਿੰਘ ਚੜ੍ਹਦੀ ਕਲਾ ਚ ਰੱਖੇ। ਸਤਿ ਸ੍ਰੀ
0: ਜੀ
1: ਅਕਾਲ ਭਾਈ, ਸਤਿ ਸ੍ਰੀ
0: ਜੀ,
1: ਅਕਾਲ।
0: ਨਮਸਕਾਰ ਜੀ।

ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਸਵਾਲ ਖੜੇ ਹੋ ਜਾਂਦੇ ਨੇ ਜਿਨ੍ਹਾਂ ਦੇ ਜਵਾਬ ਸਾਨੂੰ ਕਿਤੇ ਨਹੀਂ ਮਿਲਦੇ। ਅਜਿਹੇ ਵੇਲੇ ਸਦੀਆਂ ਤੋਂ ਮਨੁੱਖਤਾ ਦਾ ਮਾਰਗ ਦਰਸ਼ਨ ਕਰ ਰਹੀ ਸ਼੍ਰੀਮਦ ਭਗਵਤ ਗੀਤਾ।

0: ਜੀ ਅਗਲੇ ਕਾਲਰ ਸਾਡੇ ਤੱਕ ਪਹੁੰਚ ਚੁੱਕੇ ਨੇ, ਕਰਦੇ ਇਹਨਾਂ ਨਾਲ ਗੱਲਬਾਤ।
1: ਹੈਲੋ।
2: ਹੈਲੋ,
1: ਹਾਂਜੀ ਨਮਸਕਾਰ ਜੀ।
2: ਨਮਸਕਾਰ ਜੀ।
1: ਹਾਂਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਭਾਜੀ ਗਿਆਨ ਸਿੰਘ ਢਿੱਲੋਂ, ਪਿੰਡ ਡੇਜਲਾ ਬਠਿੰਡਾ ਜੀ।
1: ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੇ ਗੀਤ ਕਿਹੜਾ ਸੁਣਨਾ ਚਾਹੋਗੇ ਅੱਜ?
2: ਗੀਤ ਜੀ ਆਪਣਾ ਗੰਗਾ ਜਮਨਾ ਸਰਸਵਤੀ ਫਿਲਮ ਹੈ ਜੀ, ਉਹਦਾ ਸਾਜਨ ਮੇਰਾ ਉਪਕਾਰ ਹੈ।
1: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ, ਤੇ ਪ੍ਰੋਗਰਾਮ
2: ਧੰਨਵਾਦ
1: ਵਿੱਚ
2: ਭੈਣ ਜੀ,
1: ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਤੁਹਾਡਾ ਵੀ ਧੰਨਵਾਦ ਭੈਣ ਜੀ।
1: ਜੀ।

0: ਕੁਝ ਦੋਸਤਾਂ ਦੇ ਨਾਂ ਲਿਖੇ ਐ। ਉਹ ਦੀਵਾਲੀ ਦੀ ਰਾਤ ਵਾਂਗ ਜਗ ਮਗਾਉਂਦਾ ਏ, ਉਹਦੀਆਂ ਗੱਲਾਂ ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ।
1: ਜੀ ਹਾਂ ਦੋਸਤੋ, ਆਕਾਸ਼ਵਾਣੀ FM ਬਠਿੰਡਾ ਲੈ ਕੇ ਆ ਰਿਹਾ ਏ ਮਿਤੀ 3 ਅਗਸਤ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ।
0: ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਦੋਸਤੋ ਆਕਾਸ਼ਵਾਣੀ ਐਫਐਮ ਬਠਿੰਡਾ ਇੱਕ ਵਿਸ਼ੇਸ਼ ਉਪਰਾਲਾ ਪੂਰੀ ਸਮਰਪਣ ਭਾਵਨਾ ਦੇ ਨਾਲ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਏ,
1: ਜਿਹੜਾ ਕਿ ਤੁਸੀਂ ਸੁਣ ਸਕੋਗੇ 3 ਅਗਸਤ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ।
2: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ ਜੀ 1:37 ਤੇ 49 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਸ਼ਾਮਿਲ ਕਰਦੇ ਹਾਂ ਅਗਲੇ ਸਰੋਤਾਂ ਨੂੰ। ਹੈਲੋ,

0: ਜੀ ਸਟੂਡੀਓ ਦੇ ਨੰਬਰ 0164-2240-341 ਤੇ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ, ਕਰਦੇ ਇਹਨਾਂ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਸਰ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਕਰਮਜੀਤ ਬੋਲਦਾ ਜੀ, ਪਿੰਡ ਮੱਤੇ ਤੋਂ।
0: ਜੀ ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ ਸਾਡਾ ਵੀ।
0: ਜੀ ਤੇ ਅੱਜ ਕਿਹੜਾ ਗੀਤ ਸੁਣੋਗੇ ਸਰ?
1: ਨਦੀਆਂ ਕੇ ਪਾਰ ਲਾ ਦਿਓ ਜੀ, ਨਦੀਆਂ ਕੇ ਪਾਰ ਫਿਲਮ ਦਾ।
0: ਠੀਕ ਹੈ ਜੀ, ਤੁਹਾਡੀ ਪਸੰਦ ਤੇ ਸੁਣਾ ਰਹੇ ਹਾਂ ਤੁਹਾਡੀ ਪਸੰਦ ਦਾ ਗੀਤ।
1: ਧੰਨਵਾਦ
0: ਜੀ, ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

0: ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 1:49 ਤੇ 5 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ ਤੇ ਲੈਨੇ ਆ ਅਗਲੇ ਕਾਲਰ ਨੂੰ। ਹੈਲੋ।
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਹਾਂਜੀ ਮੈਡਮ, ਗੁਰਮੇਲ ਸਿੰਘ ਸ੍ਰੀਵਾਲ ਬੋਲ ਰਿਹਾ
0: ਜੀ। ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਮੈਡਮ
0: ਜੀ। ਤੇ ਕਿਹੜਾ ਗੀਤ ਸੁਣੋਗੇ ਅੱਜ?
1: ਗੀਤਾਂ ਜੀ, ਆਪਾਂ ਮਿਸਟਰ ਇੰਡੀਆ ਫਿਲਮ ਦਾ ਕੀਤਾ ਜੀ, ਅਰੇ ਕਰਤੇ ਹੈ ਹਮ ਪਿਆਰਾ ਮਿਸਟਰ ਇੰਡੀਆ ਦੇ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਦਿੰਦੇ ਹਾਂ ਤੇ ਸੁਣਾਉਂਦੇ ਹਾਂ ਤੁਹਾਨੂੰ ਇਹ ਗੀਤ ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ ਮੈਡਮ, ਧੰਨਵਾਦ
0: ਜੀ।

0: ਜੀ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਤੇ ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ
1: ਮੈਂ ਨੈਣ ਸਿੰਘ ਬੋਲਦਾ, ਨਸੀਤਪੁਰ ਤੋਂ, ਜ਼ਿਲ੍ਹਾ ਬਠਿੰਡਾ ਜੀ।
0: ਜੀ? ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ
1: ਧੰਨਵਾਦ ਧੰਨਵਾਦ ਜੀ।
0: ਜੀ। ਗੀਤ ਕਿਹੜਾ ਸੁਣੋਗੇ?
1: ਚਾਂਦਨੀ ਫਿਲਮ ਦਾ ਸੁਣਾ ਦੇ ਜੀ, ਮੈਨੂੰ ਮਹੀਨਾ ਹੋ ਗਿਆ ਇਸ ਪ੍ਰੋਗਰਾਮ 'ਚ ਲੱਗੇ ਕੇ ਫੋਨ।
0: ਹਾਂਜੀ,
1: ਹਾਂਜੀ
0: ਮਤਲਬ
1: ਹਾਂਜੀ,
0: ਇੱਕ ਮੰਥ ਬਾਅਦ ਲੱਗਿਆ ਤੁਹਾਡਾ ਫੋਨ?
1: ਹਾਂਜੀ,
0: 1 ਮਹੀਨੇ ਬਾਅਦ ਲੱਗਿਆ ਤੁਹਾਡਾ
1: ਹਾਂ
0: ਕਾਲ?
1: ਹਾਂ ਮਹੀਨੇ ਬਾਅਦ ਲੱਗਿਆ, 1 ਮਹੀਨੇ ਬਾਅਦ ਲੱਗਿਆ ਇਸ ਪ੍ਰੋਗਰਾਮ 'ਚ।
0: ਠੀਕ ਹੈ ਜੀ, ਚਲੋ ਕੋਈ ਨਾ, ਤੇ ਤੁਹਾਡੀ ਫਰਮਾਇਸ਼ ਤੇ ਸੁਣਾ ਰਹੇ ਹਾਂ ਇਹ ਗੀਤ, ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਧੰਨਵਾਦ ਜੀ, ਚਾਂਦਨੀ
0: ਜੀ
1: ਫਿਲਮ ਦਾ ਸਾਥ ਦੇਣ।
0: ਠੀਕ ਹੈ ਜੀ, ਓਕੇ।

0: ਜੀ ਆਖਰੀ ਸਰੋਤਾ ਸਾਡੇ ਤੱਕ ਪਹੁੰਚ ਚੁੱਕੇ ਨੇ, ਕਰਦੇ ਨੇ ਨਾ ਗੱਲ। ਹੈਲੋ,
1: ਹਾਂ ਭੈਣ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਟਾਈਮ ਥੋੜਾ ਜਿਹਾ ਮਕੀਜ਼ ਬੋਲਦਾ ਗੋਨਿਆਣੇ ਤੋਂ, ਤੇ ਰਫੀ ਦੀ ਆਵਾਜ਼ ਕੋਈ ਵੀ ਸੁਣਾ ਦਿਓ।
0: ਠੀਕ ਹੈ ਜੀ, ਫਿਲਮ ਕਿਹੜੀ ਦੱਸੀ ਤੁਸੀਂ? ਹੈਲੋ,
1: ਹਾਂਜੀ,
0: ਫਿਲਮ ਕਿਹੜੀ ਕਹਿ ਰਹੇ ਹੋ ਤੁਸੀਂ?
1: ਪ੍ਰਤੀਗਿਆ ਹੈਗਾ ਜੀ।
0: ਠੀਕ ਹੈ ਜੀ, ਤੁਹਾਨੂੰ ਪ੍ਰਤਿਗਿਆ ਫਿਲਮ ਦਾ ਇਹ ਗੀਤ ਸੁਣਾ ਰਹੇ ਹਾਂ, ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਭੈਣ।
0: ਜੀ।

FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 1:59 ਤੇ 15 ਸਕਿੰਟ ਤੇ ਹੁਣ ਵੇਲਾ ਹੋ ਰਿਹਾ ਹੈ ਅੰਗਰੇਜ਼ੀ ਵਿੱਚ ਖਬਰਾਂ ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੁਰੀਲੀ ਦੁਪਹਿਰ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜ 'ਤੇ ਆਧਾਰਿਤ ਹੈ, ਅਤੇ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਅਤੇ 7710-73-143 ਨੰਬਰ 'ਤੇ ਵਟਸਐਪ ਮੈਸੇਜ ਰਾਹੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਹੋ। ਨੰਬਰ ਇੱਕ ਵਾਰੀ ਫਿਰ ਤੋਂ ਸੁਣ ਲਓ, 7710-73-143। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

0: ਉਸ ਨੇ ਮੁਹੱਬਤੀ ਵਸੀਅਤ ਚ ਕੁਝ ਦੋਸਤਾਂ ਦੇ ਨਾਂ ਲਿਖੇ ਐ। ਉਹ ਦੀਵਾਲੀ ਦੀ ਰਾਤ ਵਾਂਗ ਜਗਮਗਾਉਂਦਾ ਏ, ਉਹਦੀਆਂ ਗੱਲਾਂ ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ।
1: ਜੀ ਹਾਂ ਦੋਸਤੋ, ਆਕਾਸ਼ਵਾਣੀ FM ਬਠਿੰਡਾ ਲੈ ਕੇ ਆ ਰਿਹਾ ਏ ਮਿਤੀ 3 ਅਗਸਤ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ।
0: ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਦੋਸਤੋ ਆਕਾਸ਼ਵਾਣੀ ਐਫਐਮ ਬਠਿੰਡਾ ਇੱਕ ਵਿਸ਼ੇਸ਼ ਉਪਰਾਲਾ ਪੂਰੀ ਸਮਰਪਣ ਭਾਵਨਾ ਦੇ ਨਾਲ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਏ,
1: ਜਿਹੜਾ ਕਿ ਤੁਸੀਂ ਸੁਣ ਸਕੋਗੇ ਮਿਤੀ 3 ਅਗਸਤ ਦਿਨ ਸੋਮਵਾਰ

0: ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ
1: ਜੀ। ਇਸੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਤੱਕ ਖੱਤ ਪਹੁੰਚੇ ਨੇ ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਨੀਸ਼ਾ ਤੇ ਬੇਬੀ ਕੈਰਵੀ, ਤੇ ਆਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ, ਚੰਨ, ਰਾਜ ਕੁਮਾਰ,

ਬਠਿੰਡਾ ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਤੇ ਮੀਕਾ ਵਿਰਕ। ਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਨੂੰ ਵਟਸਐਪ ਮੈਸੇਜ ਆਏ ਨੇ। ਕੁਮਹਾਰ ਹੈੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸਾਇਨਾ ਹਸਨ, ਅਕਸ਼ਾ ਅਦੀਬ, ਨਾਜ਼ੀਆ ਆਫੀਆ, ਇਬਰਾਹਿਮ ਸਦਾਮ ਤੇ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ, ਜੱਸਲ, ਚਰਨਜੀਤ, ਬੱਟੂ ਤੇ ਚੂਚੀ, ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਤੇ ਪਿੰਡ ਵਜੀਦਪੁਰ ਭੋਮਾ ਤੋਂ ਬਲਜੀਤ ਸਿੰਘ, ਪਿੰਡ ਤੇ ਡਾਕਖਾਨਾ ਖੂਹੀਆਂ ਸਰਵਲ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਈਜ਼ਲ ਹੇਜ਼ਲ ਵਿਹਾਨ ਚਾਵਲਾ, ਆਸਥਾ ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ ਤੇ ਰਮੇਸ਼ ਚਾਵਲਾ, ਰਿੱਜੂ, ਬੱਬੂ, ਵੀਹੂ ਚਾਵਲਾ ਤੇ ਇਹਨਾਂ ਦਾ ਚਾਵਲਾ ਪਰਿਵਾਰ। ਤੇ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਉੱਤਰਾਖੰਡ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਹੀ ਤੇ ਮਿਰਾਜ ਜਹਾਂ, ਤੇ ਅਨਾਜ ਮੰਡੀ ਕਾਲਾਂ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਨੱਥੂ ਰਾਮ ਸ਼ਰਮਾ, ਤੇ ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਤੇ ਅਯਾਨ ਬਾਬੂ। ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ਿਆ ਸੋਨੀ, ਮੋਹਿਨੀ ਰਿਤਿਕ ਤੇ ਬਲਵੀਰ ਸਿੰਘ। ਤੇ ਅਗਲਾ ਮੈਸੇਜ ਸਾਨੂੰ ਆਇਆ ਜਸਪੁਰ ਉੱਤਰਾਖੰਡ ਤੋਂ, ਰਿਆਸਤ ਹੁਸੈਨ ਸਿੱਦੀਕੀ, ਨਾਜ਼ਮਾ ਬੇਗਮ ਸਿੱਦੀਕੀ, ਰਿਆਜ਼ ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪਰਵੀਨ ਤੇ ਮਾਹਿਰਾ ਨੂਰ। ਤੇ ਮੈਸੇਜ ਸਾਨੂੰ ਆਇਆ ਹੈ ਜੀ ਪਿੰਡ ਲਾਲ ਭਾਈ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਢਿੱਲਵਾਂ ਤੋਂ ਪ੍ਰਗਟ ਸਿੰਘ, ਪਿੰਡ ਭਗਵਾਨ ਗੜ੍ਹ ਭੁੱਖਿਆਂਵਾਲੀ ਤੋਂ ਬਲਦੇਵ ਸਿੰਘ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ। ਤੇ ਅਗਲਾ ਮੈਸੇਜ ਸਾਨੂੰ ਆਇਆ ਜੀ ਪਿੰਡ ਸ਼ੇਰਪੁਰ ਸੋਢੀਆਂ ਤੋਂ ਗੁਰਮੇਲ ਸਿੰਘ, ਪ੍ਰੀਤਮ ਸਿੰਘ ਤੇ ਸਮਰਜੀਤ। ਤੇ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ, ਤੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਤੇ ਸੀਟੀ ਦੀਵਾਨਾ, ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਾ ਰਹੇ ਹਾਂ ਇਹ ਗੀਤ।

ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਸਵਾਲ ਖੜੇ ਹੋ ਜਾਂਦੇ ਨੇ ਜਿਨ੍ਹਾਂ ਦੇ ਜਵਾਬ ਸਾਨੂੰ ਕਿਤੇ ਨਹੀਂ ਮਿਲਦੇ। ਅਜਿਹੇ ਵੇਲੇ ਸਦੀਆਂ ਤੋਂ ਮਨੁੱਖਤਾ ਦਾ ਮਾਰਗ ਦਰਸ਼ਨ ਕਰ ਰਹੀ ਸ਼੍ਰੀਮਦ ਭਗਵਤ ਗੀਤਾ।

ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ ਜੀ 2:46 ਤੇ 36 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ ਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਖਤ ਪਹੁੰਚਿਆ ਹੈ ਜੀ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ ਬਲਜਿੰਦਰ ਕੌਰ ਧੀਮਾਨ ਰਵਨੀਤ ਨਿਸ਼ੂ ਤੇ ਭੁਪਿੰਦਰ ਤੇ ਆਲਮਪੁਰਾ ਬਸਤੀ ਬਠਿੰਡਾ ਤੋਂ ਵਿਸ਼ਨੂੰ ਜੋਗੀ ਮਸਤਾਨਾ ਇਹਨਾਂ ਦੇ ਦੋਸਤ ਤੇ ਪਰਿਵਾਰ ਰਮਨ ਮਸਤਾਨਾ ਛਮਛਮ ਮਸਤਾਨਾ ਵੇਦ ਪ੍ਰਕਾਸ਼ ਤੇ ਝੁਮਰੂ ਬਾਬਾ ਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਤੇ ਗੁਰਮੰਨਤ ਤੇ ਪਿੰਡ ਗੰਗਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੱਧੂ ਕੁਲਬਾਗ ਸਿੱਧੂ ਹਰਨਾਜ ਸਿੱਧੂ ਨਵਜਿੰਦ ਕੌਰ ਸਿੱਧੂ ਸੋਨੀ ਸਿੱਧੂ ਤੇ ਰਮੀ ਸਿੱਧੂ ਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ ਜਸਵੀਰ ਰੇਖਾ ਗਗਨ ਸੋਨੀ ਤੇ ਸੀਤਾ ਔਰ ਗੀਤਾ ਤੇ ਇਸੇ ਗੀਤ ਦੀ ਫਰਮਾਇਸ਼ ਦੇ ਲਈ ਵਟਸਐਪ ਮੈਸੇਜ ਆਇਆ ਜੀ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਈਲ ਖੁਸ਼ਦਿਲ ਹਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜੂ ਮਹਿਕ ਖੁਸ਼ਦਿਲ ਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ ਤੇ ਪਦਮਾ ਟੋਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ ਪੱਲਵੀ ਸ਼ਾਹ ਪਰਖਰ ਸ਼ਾਹ ਕੁਸ਼ਲ ਸ਼ਾਹ ਨੀਤੀ ਸ਼ਾਹ ਸੁਰਵੀ ਸ਼ਾਹ ਅਸ਼ਵਿਨ ਸ਼ਾਹ ਮੰਗਲਾਬੇਨ ਸ਼ਾਹ ਤੇ ਰਜਿੰਦਰ ਜੀ ਤੇ ਜਲਾਲਾਬਾਦ ਬੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਮਿਤ ਅਹੂਜਾ ਤੇ ਪਿੰਡ ਜਗਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਤੇ ਹਰਮਨ ਭਗਾਨੀਆ ਤੇ ਪਿੰਡ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕਿਰਿਆਂਸ਼ ਬਗੜੀਆ ਜੋਗੇਸ਼ ਬਗੜੀਆ ਓਮ ਬਗੜੀਆ ਬੇਬੀ ਗਰਿਮਾ ਬਗੜੀਆ ਤੇ ਰਜਤ ਤੇ ਮੁਨੀਸ਼ ਚੌਧਰੀ ਮੰਗਾ ਪਿੰਡ ਗੰਗਾ ਅਬਲੂਕੀ ਜ਼ਿਲ੍ਹਾ ਬਠਿੰਡਾ ਤੋਂ ਬੇਟਾ ਬੰਟੀ ਬੇਟੀਆਂ ਰਮਨਦੀਪ ਕੌਰ ਪ੍ਰਵੀਨ ਕੌਰ ਪਰਮਪ੍ਰੀਤ ਕੌਰ ਨੰਨੀ ਮੁੰਨੀ ਤੇ ਦੋਸਤ ਗੁਰਮੀਤ ਟੇਲਰ ਬਿੰਦਰ ਮਨੀਆ ਤੇ ਪੱਤੀ ਤੇ ਇਸੇ ਗੀਤ ਦੀ ਫਰਮਾਇਸ਼ ਇਹਨਾਂ ਦੀ ਪੂਰੀ ਕਰ ਰਹੇ ਹਾਂ ਚਲਾ ਰਹੇ ਹਾਂ ਗੀਤ

ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 2:55 ਤੇ 43 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ ਤੇ ਜਾਂਦੇ ਜਾਂਦੇ ਤੁਹਾਡੇ ਨਾਲ ਕੁਝ ਹੋਰ ਸਰੋਤਿਆਂ ਦੇ ਨਾਮ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਵਟਸਐਪ ਮੈਸੇਜ ਕੀਤਾ ਹੈ। ਜਿੰਦਲ ਬੇਕਰਸ ਵਾਲੀ ਗਲੀ ਗਲੀ ਨੰਬਰ 1 ਪਰਸਰਾਮ ਨਗਰ ਬਠਿੰਡਾ ਤੋਂ ਰਾਹੁਲ ਜਿੰਦਲ, ਪਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ, ਵਿਨੀਤ ਕੁਮਾਰ ਜਿੰਦਲ, ਗੋਸ਼ਾ ਹਿਮਾਂਸ਼ੂ ਜਿੰਦਲ, ਰਵੀ ਅਤੇ ਜਿੰਦਲ ਪਰਿਵਾਰ ਤੇ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੀਅਰ ਨੇੜੇ ਮੰਡੀ ਡੱਬ ਵਾਲੀ ਤੋਂ ਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਸਾਨੂੰ ਖਾਤਾ ਆਇਆ ਜੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ ਤੇ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਤੇ ਗੁਰਲੀਨ ਤੇ ਇਹਨਾਂ ਦਾ ਗਿੱਲ ਪਰਿਵਾਰ ਤੇ ਸੁਣਦੇ ਹਾਂ ਹੁਣ ਪ੍ਰੋਗਰਾਮ ਦਾ ਅਖੀਰਲਾ ਗੀਤ।

ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ। ਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ ਜੀ 2:59 ਤੇ 20 ਸਕਿੰਟ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ ਜੋ ਕਿ 5 ਵਜੇ ਤੱਕ ਜਾਰੀ ਰਹਿਣਗੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 5:25। ਸਰੋਤਿਓ ਲੈ ਕੇ ਹਾਜ਼ਰਾਂ ਅੱਜ ਦੀ ਸ਼ਾਮ ਦੀ ਸਭਾ ਦੇ ਪ੍ਰੋਗਰਾਮਾਂ ਦੀ ਲੜੀ ਵਿੱਚ ਸੁਣਦਿਆਂ ਪਹਿਲਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਹਾਜ਼ਰ ਨੇ ਹਰਜੀਤ ਸਿੰਘ। ਇਹ ਅੱਜ ਗੱਲਬਾਤ ਕਰਨਗੇ ਡਾਕਟਰ ਅਮਰਜੀਤ ਦੇ ਨਾਲ, ਤੇ ਪ੍ਰੋਗਰਾਮ ਦਾ ਵਿਸ਼ਾ ਹੋਵੇਗਾ ਜੀ ਕਿਸਾਨਾਂ ਦੇ ਅਗਸਤ ਮਹੀਨੇ ਦੇ ਰੁਝੇਵੇਂ।
1: ਜੀ ਸਰੋਤਿਓ, ਕਿਸਾਨ ਭਰਾਵੋ, ਕਿਸਾਨ ਭੈਣੋ, ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤੁਹਾਡਾ ਇਹ ਮਨਪਸੰਦ ਪ੍ਰੋਗਰਾਮ ਲੈ ਕੇ ਮੈਂ ਹਰਜੀਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਅਤੇ ਜਿਵੇਂ ਕਿ ਤੁਹਾਨੂੰ ਦੱਸ ਹੀ ਦਿੱਤਾ ਗਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਅਗਸਤ ਮਹੀਨੇ ਦੇ ਰੁਝੇਵਿਆਂ ਦੇ ਬਾਰੇ ਦੇ ਵਿੱਚ। ਕਿਸਾਨ ਭਰਾਵੋ, ਸਾਡਾ ਜਿਹੜਾ ਇਹ ਖੇਤੀ ਖੇਤਰ ਹੈ, ਇਸ ਦੇ ਵਿੱਚ ਜਿਹੜਾ ਹੁਣ ਸਮਾਂ ਚੱਲ ਰਿਹਾ, ਅਗਸਤ ਦਾ ਮਹੀਨਾ ਹੈ ਅਤੇ ਬਾਰਿਸ਼ਾਂ ਦਾ ਮੌਸਮ ਹੈ ਜਿਹੜਾ ਉਹ ਵੀ ਸ਼ੁਰੂ ਹੋਣ ਵਾਲਾ, ਤਾਂ ਇਸ ਮਹੀਨੇ ਦੇ ਵਿੱਚ ਸਾਡੇ ਜਿਹੜੇ ਕਿਸਾਨ ਭਰਾ ਨੇ, ਕਿਸਾਨ ਭੈਣਾਂ ਨੇ, ਉਹਨਾਂ ਦੇ ਖੇਤੀ ਦੇ ਵਿੱਚ ਕੀ ਕੰਮ ਕਰ ਰਹਿਣ ਵਾਲੇ ਹੈ ਅਤੇ ਮੁੱਖ ਫਸਲਾਂ ਦੇ ਵਿੱਚ ਉਹਨਾਂ ਦੇ ਰੁਝੇਵੇਂ ਆ ਜਿਹੜੇ ਉਹ ਕਿਹੜੇ ਰਹਿਣ ਵਾਲੇ ਹੈ, ਇਸੇ ਬਾਰੇ ਅੱਜ ਦੀ ਗੱਲਬਾਤ ਹੈ ਜਿਹੜੀ ਉਹ ਹੋਣੀ ਹੈ। ਅਤੇ ਸਾਡੇ ਨਾਲ ਅੱਜ ਦੀ ਗੱਲਬਾਤ ਵਿੱਚ ਜਾਣਕਾਰੀ ਦੇਣ ਦੇ ਲਈ ਮਾਹਰ ਡਾਕਟਰ ਸਾਹਿਬਾਨ ਸਟੂਡੀਓ ਦੇ ਵਿੱਚ ਹਾਜ਼ਰ ਨੇ ਡਾਕਟਰ ਅਮਰਜੀਤ ਸਿੰਘ ਸੰਧੂ ਹੋਰੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਵਿੱਚ।
2: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਤੁਸੀਂ ਆਪਦੇ ਜਿਹੜੇ ਸ਼ੁਰੂਆਤੀ ਸ਼ਬਦਾਂ ਦੇ ਵਿੱਚ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਆਪਾਂ ਜਿਹੜੇ ਸਾਡੇ ਕਿਸਾਨ ਵੀਰ ਹੈ ਉਹਨਾਂ ਦੇ ਨਾਲ ਅਗਸਤ ਮਹੀਨੇ ਦੇ ਰੁਝੇਵੇਂ ਆ ਜਿਹੜੇ ਉਹਦੇ ਬਾਰੇ ਗੱਲਬਾਤ ਕਰਨੀ ਆ। ਸੋ ਗੱਲ ਇਹ ਹੈ ਸਰ ਕਿ ਕਿਸਾਨ ਸਦਾ ਹੀ ਰੁਝੇਵਾਂ ਭਰਿਆ, ਆਪਾਂ ਨੂੰ ਪਤਾ ਹੀ ਹੈ। ਲੇਕਿਨ ਇਹ ਹੈ ਕਿ ਉਧਰੋਂ ਮੌਸਮ ਹੁੰਸਦਾ ਅਤੇ ਗਰਮੀ ਦਾ, ਅਤੇ ਖੇਤਾਂ ਦੇ ਕੰਮ ਕਦੇ ਮੁੱਕੇ ਨਹੀਂ ਅਤੇ ਨਾ ਹੀ ਮੁੱਕਣੇ ਆ। ਸੋ ਸਾਡੇ ਕਿਸਾਨ ਵੀਰ ਨੇ ਅਗਸਤ ਮਹੀਨੇ ਦੇ ਵਿੱਚ ਨਰਮੇ ਦੇ ਫਸਲਾਂ ਜਿਹੜੀ ਸਾਡੀ ਇਸ ਇਲਾਕੇ ਦੀ ਉਹਦੇ 'ਚ ਕਰਨ ਵਾਲੇ ਬਹੁਤ ਸਾਰੇ ਕੰਮ ਨੇ। ਫਿਰ ਝੋਨਾ ਜਿਹੜਾ ਕਿ ਲਗਭਗ ਹੁਣ ਜਿਹਦੀ ਲਵਾਈ ਖਤਮ ਹੋ ਗਈ ਹੈ, ਬੇਸ਼ੱਕ ਅਜੇ ਪਿਛਲੇ ਹਫ਼ਤੇ ਹੀ ਖਤਮ ਹੋਈ ਹੈ ਪਰ ਹੋ ਚੁੱਕੀ ਹੈ, ਉਹਦੇ 'ਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾ ਸਕਦੇ ਆ। ਫਿਰ ਬਾਗਾਂ ਦੇ ਵਿੱਚ, ਕਿਉਂਕਿ ਇਹ ਜਿਹੜਾ ਮੌਸਮ ਹੈ ਬਰਸਾਤ ਰੁੱਤਦਾ, ਇਹਦੇ ਵਿੱਚ ਆਪਾਂ ਜਿਹੜੇ ਸਦਾ ਬਾਰ ਫਲਦਾਰ ਬੂਟੇ ਆ ਉਹਨਾਂ ਨੂੰ ਖੇਤਾਂ ਦੇ ਵਿੱਚ ਲਾਉਣੇ ਆ, ਉਹ ਕਿਸ ਤਰ੍ਹਾਂ ਲਾਉਣੇ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਅਤੇ ਤੀਜਾ, ਮੌਸਮ ਬਦਲ ਰਿਹਾ
1: ਜੀ,
2: ਅਤੇ ਸਰਦੀ ਰੁੱਤ ਦੀਆਂ ਸਬਜ਼ੀਆਂ ਦੀ ਜਿਹਨਾਂ ਦੀ ਸ਼ੁਰੂਆਤ ਕਰਨੀ ਆ ਇਸ ਮੌਸਮ ਤੋਂ, ਉਹ ਕਿਵੇਂ ਕਰਨੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਇਹ ਤਿੰਨ ਚਾਰ ਫਸਲਾਂ ਨੇ ਜਿਨ੍ਹਾਂ ਨੂੰ ਆਪਾਂ ਮੁੱਖ ਤੌਰ 'ਤੇ ਅੱਜ ਦੇ ਪ੍ਰੋਗਰਾਮ ਵਿੱਚ ਵਿਚਾਰਾਂਗੇ।
1: ਜੀ ਕਿਸਾਨ ਭਰਾਵੋ, ਤੁਹਾਨੂੰ ਦੱਸਦੇ ਹਾਂ ਕਿ ਡਾਕਟਰ ਅਮਰਜੀਤ ਸਿੰਘ ਸੰਧੂ ਨੇ ਜਿਹੜੇ ਆਪਣੇ ਵਿਸ਼ੇ ਦੇ ਮਾਹਰ ਨੇ, ਅਤੇ ਅੱਜ ਆਪਾਂ ਇਹਨਾਂ ਦੇ ਗਿਆਨ ਦੇ ਵਿੱਚ ਚੁੰਬੀ ਲਾਵਾਂਗੇ। ਅਤੇ ਨਾਲ ਦੀ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਮਾਹਰ ਡਾਕਟਰ ਅਮਰਜੀਤ ਸਿੰਘ ਸੰਧੂ ਹੋਰੀ ਜ਼ਿਲ੍ਹਾ ਪਸਾਰ ਮਾਹਰ ਦੇ ਤੌਰ 'ਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤਾਂ ਡਾਕਟਰ ਸਾਹਿਬ ਤੋਂ ਸਵਾਲ ਪੁੱਛਾਂਗਾ ਹੀ, ਅੱਜ ਦੇ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਹੀ। ਤੁਸੀਂ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਤਾਂ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਨਾ 0164-2440-331, ਇਹ ਨੰਬਰ ਡਾਇਲ ਕਰਨਾ। ਅਤੇ ਦੋ ਗੱਲਾਂ ਦਾ ਧਿਆਨ ਰੱਖਣਾ ਸਰੋਤਿਓ, ਇੱਕ ਤਾਂ ਜਿਹੜਾ ਤੁਸੀਂ ਪ੍ਰਸ਼ਨ ਪੁੱਛਣਾ ਉਹ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੀ ਪੁੱਛਣਾ, ਅਤੇ ਦੂਸਰੀ ਗੱਲ ਹੈ ਕਿ ਜਦੋਂ ਤੁਸੀਂ ਫੋਨ ਕਰਨਾ ਆਪਣੇ ਰੇਡੀਓ ਸੈੱਟ ਤੋਂ ਦੂਰ ਹੋ ਕੇ ਕਰਨਾ। ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਸਮੱਸਿਆਵਾਂ ਨੇ ਜਿਹੜੀਆਂ ਅਕਸਰ ਪ੍ਰੋਗਰਾਮ ਦੇ ਵਿੱਚ ਆਉਂਦੀਆਂ ਨੇ। ਤਾਂ ਡਾਕਟਰ ਸਾਹਿਬ, ਆਪਾਂ ਮੁੱਖ ਫਸਲ ਤੋਂ ਹੀ ਅੱਜ ਦੀ ਗੱਲਬਾਤ ਹੈ ਜਿਹੜੀ ਉਹਨੂੰ ਸ਼ੁਰੂ ਕਰਦੇ ਹਾਂ, ਝੋਨਾ ਬਾਸਮਤੀ ਤੋਂ। ਅਤੇ ਜਿਵੇਂ ਕਿ ਤੁਸੀਂ ਇੱਕ ਵਿਊ ਰਚਨਾ ਦੱਸੀ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕੀ ਗੱਲਾਂ ਕਰਾਂਗੇ, ਤਾਂ ਸਭ ਤੋਂ ਪਹਿਲਾਂ ਆਪਾਂ ਝੋਨੇ ਬਾਸਮਤੀ ਬਾਰੇ ਗੱਲ ਕਰ ਲਈਏ। ਝੋਨਾ ਮੁੱਖ ਫਸਲ ਹੈ ਅਤੇ ਸਾਡੇ ਕਿਸਾਨ ਭਰਾ ਜ਼ਿਆਦਾ ਖੇਤਰ ਦੇ ਵਿੱਚ ਝੋਨੇ ਦੀ ਲਵਾਈ ਅਤੇ ਝੋਨੇ ਦੀ ਫਸਲ ਦੀ ਬੀਜਾਂ ਦੀ ਕਰਦੇ ਆ, ਤਾਂ ਝੋਨੇ ਦੀ ਫਸਲ ਸੰਬੰਧੀ ਸਾਡੇ ਕਿਸਾਨ ਭਰਾਵਾਂ ਦੇ ਅਗਸਤ ਮਹੀਨੇ ਦੇ ਕੀ ਖੇਤੀ ਰੁਝੇਵੇਂ ਆ ਜਿਹੜੇ ਉਹ ਰਹਿਣ ਵਾਲੇ ਆ, ਕਿਹੜੀਆਂ ਬਿਮਾਰੀਆਂ ਅਗਸਤ ਦੇ ਮਹੀਨੇ 'ਚ, ਕੀੜੇ ਮਕੌੜੇ, ਉਸ ਸੰਬੰਧੀ ਜਾਣਕਾਰੀ ਦੇ ਦਿਓ।
2: ਹਰਜੀਤ ਸਿੰਘ ਜੀ, ਜਿਸ ਤਰ੍ਹਾਂ ਕਿ ਆਪਾਂ ਝੋਨੇ ਅਤੇ ਬਾਸਮਤੀ ਦੀ ਗੱਲ ਕਰਨ ਲੱਗੇ ਹਾਂ, ਤਾਂ ਮੈਂ ਇਹ ਕਿਹਾ ਵੀ ਪਿਛਲੇ ਹਫ਼ਤੇ ਝੋਨੇ ਦੀ ਲਵਾਈ ਪੂਰੀ ਹੋਈ ਹੈ
1: ਜੀ ਜੀ,
2: ਪਰ ਇਹ ਵੀ ਹੈ ਕਿ ਝੋਨੇ ਲੱਗੇ ਨੂੰ 2 ਮਹੀਨੇ ਵੀ ਹੋ ਗਏ
1: ਜੀ।
2: ਠੀਕ ਹੈ ਜੀ, ਜਿਹੜਾ ਜੂਨ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਗਿਆ ਸੀ ਉਹ 2 ਮਹੀਨਿਆਂ ਦਾ ਵੀ ਹੋ ਚੱਲਿਆ ਜਾਂ ਹੋ ਗਿਆ। ਸੋ ਗੱਲ ਇਹ ਹੈ ਵੀ ਜਿਹੜੀ ਫਸਲ 2 ਮਹੀਨਿਆਂ ਦੀ ਹੋ ਗਈ ਹੈ ਅਤੇ ਜਿਹੜੀ ਅਜੇ ਇੱਕ ਹਫ਼ਤੇ ਦੀ ਆ, ਉਹਨਾਂ ਦਾ ਕੰਮ ਜਿਹੜਾ ਅਲੱਗ ਲੱਗ ਗਿਆ। ਪਹਿਲਾਂ ਆਪਾਂ ਜਿਹੜਾ ਗੇਤਾ ਝੋਨਾ ਲੱਗ ਚੁੱਕਿਆ ਆਪਾਂ ਉਹਦੀ ਗੱਲ ਕਰਦੇ ਹਾਂ, ਹੁਣ ਜਿਹੜਾ ਝੋਨਾ ਗੇਤਰਾ ਲੱਗ ਗਿਆ ਉਹਦੇ ਵਿੱਚ ਨਦੀਨ ਨਾਸ਼ਕ ਦਵਾਈਆਂ ਵੀ ਪੈ ਗਈਆਂ, ਉਹਦੇ ਵਿੱਚ ਜਿਹੜੀ ਖਾਦ ਖੁਰਾਕ ਸੀ ਉਹ ਵੀ ਸਾਰੀ ਪੈ ਚੁੱਕੀ ਹੈ
1: ਜੀ।
2: ਅਤੇ ਇਸ ਤੋਂ ਅੱਗੇ ਫਿਰ ਕੀ ਰਹਿ ਜਾਂਦਾ ਉਹਦੇ ਵਿੱਚ ਕਿ ਜੇ ਕੋਈ ਕੀੜੇ ਜਾਂ ਬਿਮਾਰੀਆਂ ਆਉਂਦੀਆਂ ਤਾਂ ਆਪਾਂ ਉਹਨਾਂ ਦਾ ਧਿਆਨ ਕਿਵੇਂ ਕਰਨਾ।

0: ਪਹਿਲੀ ਗੱਲ ਇਹ ਹੈ ਕਿ ਝੋਨੇ ਦੀ ਫਸਲ ਦੇ ਵਿੱਚ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਪਾਣੀ ਪਹਿਲੇ 20 ਦਿਨ ਹੀ ਖਿਲਾਰਨਾ, ਉਸ ਤੋਂ ਬਾਅਦ ਆਪਾਂ ਜ਼ਿਆਦਾ ਪਾਣੀ ਝੋਨੇ ਦੀ ਫਸਲ ਨੂੰ ਲਾਉਣ ਦੀ ਲੋੜ ਨਹੀਂ ਹੈ। ਸੋ ਜਿਹੜਾ ਝੋਨਾ ਜੂਨ ਮਹੀਨੇ ਦਾ ਲੱਗਿਆ ਹੋਇਆ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਦਾ ਲੱਗਿਆ ਹੋਇਆ ਆਪਾਂ ਇਹ ਕਹਿ ਲਈਏ, ਤਾਂ ਸਾਡੇ ਕਿਸਾਨ ਵੀਰਾਂ ਨੂੰ ਚਾਹੀਦਾ ਵੀ ਉਹਦੇ ਵਿੱਚ ਪਾਣੀ ਹੁਣ ਸਕਾ ਸਕਾ ਕੇ ਲਾਉਣ ਤਾਂ ਕਿ ਧਰਤੀ ਹੇਠਲਾ ਪਾਣੀ ਬਚੇ, ਕਿਉਂਕਿ ਜ਼ਿਆਦਾ ਪਾਣੀ ਲਾਉਣ ਨਾਲ ਉਹਦਾ ਝਾੜ ਘੱਟ ਤਾਂ ਸਕਦਾ, ਉਹਦਾ ਫਾਇਦਾ ਨਹੀਂ ਹੁੰਦਾ। ਸੋ ਤੇੜਾ ਨਹੀਂ ਪਾਟਣ ਦੇਈਦੀਆਂ ਝੋਨੇ ਦੇ ਵਿੱਚ, ਪਰ ਜਦੋਂ ਪਹਿਲਾ ਪਾਣੀ ਜੀਰੇ ਨੂੰ ਵੀ ਮਤਲਬ ਤੀਜਾ ਦਿਨ ਹੋ ਜੇ ਉਸ ਵੇਲੇ ਦੁਬਾਰਾ ਪਾਣੀ ਲਾਓ। ਇਹਨੂੰ ਅਸੀਂ ਕਹਿੰਦੇ ਹਾਂ ਵੀ ਇੱਕ ਇੱਕ ਸਕਾ ਸਕਾ ਕੇ ਪਾਣੀ ਲਾਉਣਾ, ਜਾਂ ਅਲਟਰਨੇਟ ਵੈਟਿੰਗ ਐਂਡ ਡਰਾਇੰਗ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਤਕਨੀਕ ਨੂੰ, ਵੀ ਪਾਣੀ ਬਚੇ। ਤਾਂ ਆਪਾਂ ਕੀ ਕਰਨਾ ਕਿ ਪਹਿਲਾਂ ਪਾਣੀ ਜਦੋਂ ਸੁੱਕ ਗਿਆ, ਸੁੱਕੇ ਨੂੰ ਵੀ 2 ਦਿਨ ਹੋ ਗਏ ਆ, ਪਰ ਤੇੜਾ ਪਾਟਣ ਤੋਂ ਪਹਿਲਾਂ ਆਪਾਂ ਪਾਣੀ ਦੇਣਾ। ਸੋ ਹਰ ਵੇਲੇ ਇਸ ਸਟੇਜ ਦਾ ਜਿਹੜਾ ਝੋਨਾ ਜਿਹਨੂੰ ਲੱਗੇ ਨੂੰ 50-60 ਦਿਨ ਹੋ ਗਿਆ, ਉਹਦੇ ਵਿੱਚ ਪਾਣੀ ਖਿਲਾਰਨ ਦੀ ਜ਼ਰੂਰਤ ਜਿਹੜੀ ਲਗਾਤਾਰ ਉਹ ਨਹੀਂ ਗੀ, ਤਾਂ ਕਿ ਪਾਣੀ ਬਚੇ। ਹੁਣ ਆਣ ਕੇ ਜ਼ਿਆਦਾ ਪਾਣੀ ਲਾਓਗੇ, ਬਿਮਾਰੀਆਂ ਕੀੜੇ ਜ਼ਿਆਦਾ ਆਉਣਗੇ, ਝਾੜ ਨਹੀਂ ਵਧਣਾ। ਸੋ ਇਸ ਚੀਜ਼ ਵਾਲਾ ਜਿਹੜਾ ਖਾਸ ਧਿਆਨ ਦੇਣਾ। ਹੁਣ ਅਗਲੀ ਗੱਲ ਰਹਿ ਗਈ ਕੀੜਿਆਂ ਦੀ, 3 ਕੀੜੇ ਆ ਝੋਨੇ ਦੀ ਫਸਲ ਦੇ ਵਿੱਚ। ਸਭ ਤੋਂ ਪਹਿਲਾ ਕੀੜਾ ਆਮ ਤੌਰ 'ਤੇ ਆਉਂਦਾ ਪੱਤਾ ਲਪੇਟ ਸੁੰਡੀ
1: ਜੀ,
0: ਫਿਰ ਜਦੋਂ ਫਸਲ ਗਬੋਲੇ ਦੇ ਨੇੜੇ ਆਉਂਦੀ ਆ ਮੁੰਜਰਾਂ ਨਿਕਲਣ 'ਤੇ, ਤਾਂ ਉਦੋਂ ਫਿਰ ਅਸੀਂ ਧਿਆਨ ਕਰਨਾ ਹੁੰਦਾ ਜਿਹੜਾ ਤਣਾ ਛੇਦਕ ਸੁੰਡੀ ਦਾ, ਜਿਹਨੂੰ ਅਸੀਂ ਸਟੈਮ ਬੋਰਰ ਕਹਿ ਦਿੰਦੇ ਹਾਂ ਜਾਂ ਤਣੇ ਦੀ ਸੁੰਡੀ ਕਹਿ ਦਿੰਦੇ ਹਾਂ। ਤੀਜਾ ਕੀੜਾ ਇਹਦੇ ਵਿੱਚ ਟਿੱਡੇ ਝੋਨੇ ਦੇ, ਜਿਹਨੂੰ ਅਸੀਂ ਹੋਪਰ ਕਹਿ ਦਿੰਦੇ ਹਾਂ, ਅਤੇ ਉਹ ਕੀੜਾ ਆਮ ਤੌਰ 'ਤੇ ਫਸਲ ਦਾ ਜਿਹੜਾ ਅਖੀਰਲਾ ਪੜਾਅ ਹੁੰਦਾ ਜਦੋਂ ਝੋਨਾ ਪੱਕਣ ਵਾਲੇ ਪਾਸੇ ਨੂੰ ਜਾਂਦਾ, ਕਹਿ ਲਓ ਕਿ ਨਸਾਰੇ ਤੋਂ ਬਾਅਦ ਮੁੰਜਰਾਂ ਨਿਕਲਣ ਤੋਂ ਪਿੱਛੋਂ, ਕਈ ਵਾਰੀ ਦੋਗੀਆਂ ਦੇ ਵਿੱਚ ਕਿਸੇ ਕਿਸੇ ਖੇਤ ਦੇ ਵਿੱਚ ਉਹਦਾ ਜਿਹੜਾ ਹਮਲਾ ਹੋ ਜਾਂਦਾ। ਸੋ ਆਪਾਂ ਗੱਲ ਕਰੀਏ ਜੇ ਪਹਿਲਾਂ ਪੱਤਾ ਲਪੇਟ ਸੁੰਡੀ ਦੀ, ਅਜੇ ਤੱਕ ਜਿਸ ਤਰ੍ਹਾਂ ਅਸੀਂ ਖੇਤਾਂ ਦੇ ਸਰਵੇਖਣ ਕਰ ਰਹੇ ਹਾਂ ਤਾਂ ਸਾਨੂੰ ਕਿਸ ਤਰ੍ਹਾਂ ਦੀ ਆਮ ਦੇ ਕੀੜੇ ਦੀ ਨਜ਼ਰ ਨਹੀਂ ਆਈ, ਲੇਕਿਨ ਅਗਸਤ ਮਹੀਨਾ ਬੜਾ ਲੰਮਾ 31 ਦਿਨ ਦਾ, ਆਉਣ ਵਾਲੇ ਦਿਨਾਂ 'ਚ ਆ ਸਕਦੀ ਹੈ। ਪਰ ਖਾਸ ਗੱਲ ਜਿਹੜੀ ਸਾਡੇ ਕਿਸਾਨ ਵੀਰਾਂ ਨੇ ਧਿਆਨ ਰੱਖਣੀ ਹੋਈ ਆ ਕਿ ਇਹ ਕੀੜਾ ਪੱਤਿਆਂ ਦੇ ਵਿੱਚ ਪੱਤੇ ਨੂੰ ਇਕੱਠਾ ਕਰਕੇ ਅਤੇ ਉਹਦੇ ਅੰਦਰ ਹਰਾ ਮਾਦਾ ਖਾਂਦਾ, ਕੋਈ ਜ਼ਿਆਦਾ ਨੁਕਸਾਨ ਨਹੀਂ ਕਰਦਾ, ਲੇਕਿਨ ਇਸ ਕੀੜੇ ਨੂੰ ਵੇਖ ਕੇ ਡਰਨ ਦੀ ਲੋੜ ਨਹੀਂ। ਕਈ ਵਾਰੀ ਰੁੱਖਾਂ ਦੇ ਥੱਲੇ ਥੋੜ੍ਹਾ ਜਿਹਾ ਹਮਲਾ ਸ਼ੁਰੂ ਹੁੰਦਾ, ਪਰ ਕਿਸਾਨ ਵੀਰ ਕਹਿੰਦੇ ਆ ਵੀ ਆਪਾਂ ਸਾਰੇ ਖੇਤ 'ਚ ਸਪਰੇਅ ਕਰ ਦਈਏ, ਮੁੜ ਕੇ ਕਿਤੇ ਕਾਬੂ 'ਚ ਹੀ ਨਾ ਆਵੇ। ਇਸ ਤਰ੍ਹਾਂ ਨਹੀਂ ਹੁੰਦਾ, ਇਹ ਕੀੜਾ ਜਿਹੜੀਆਂ ਦਵਾਈਆਂ ਦੇ ਵਾਸਤੇ ਸਿਫਾਰਿਸ਼ ਨੇ ਉਹਨਾਂ ਦੇ ਨਾਲ ਬਹੁਤ ਜਲਦੀ ਮਰ ਜਾਂਦਾ, ਕੋਈ ਮੁਸ਼ਕਲ ਨਹੀਂ ਆਉਂਦੀ। ਲੇਕਿਨ ਇਸ ਜਿਹੜਾ ਕੀੜਾ ਇਹ ਜਿੰਨਾ ਚਿਰ ਆਰਥਿਕ ਕਾਰ ਜਿਹੜਾ ਪਾਰ ਨਹੀਂ ਕਰਦਾ, ਉਨਾ ਚਿਰ ਸਾਨੂੰ ਇੱਥੇ ਸਪਰੇਅ ਕਰਨ ਦੀ ਲੋੜ ਨਹੀਂ ਹੈ। ਸੋ ਆਪਦੇ ਖੇਤਾਂ ਨੂੰ ਵਹਿੰਦੇ ਰਹੋ, ਜਿੱਥੇ ਕਿਤੇ ਲੱਗਦਾ ਵੀ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਰਿਹਾ ਵੀ ਉਹ ਅੱਗੇ ਨਾ ਵਧੇ, ਤਾਂ ਆਪਾਂ ਸਿਰਫ ਉਹ ਸਪੋਟ ਵੀ ਹੈ ਜਿਹੜਾ, ਮੰਨ ਲਓ ਕੋਈ ਦਰਖਤ ਦੇ ਥੱਲੇ ਆ ਜਾਂ ਕਿਤੇ ਖਾਦ ਵੱਧ ਪੈ ਗਈ ਉੱਥੇ ਹਮਲਾ ਹੋ ਗਿਆ, ਤਾਂ ਆਪਾਂ ਸਿਰਫ ਉਨੀ ਥਾਂ ਨੂੰ ਹੀ ਕੰਟਰੋਲ ਕਰ ਸਕਦੇ ਹਾਂ, ਸਾਰੇ ਖੇਤ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈ
1: ਜੀ।
0: ਸੋ ਇਸ ਚੀਜ਼ ਦਾ ਧਿਆਨ ਰੱਖਣਾ ਵੀ ਅਗਰ ਕਿਤੇ ਸਮੱਸਿਆ ਆਉਂਦੀ ਆ ਤਾਂ ਸਪਰੇਅ ਕਰਨੀ ਆ, ਅਤੇ ਬਿਨਾਂ ਨਹੀਂ। ਲੇਕਿਨ ਕਿਉਂਕਿ ਬਹੁਤ ਸਾਰੇ ਖੇਤਾਂ ਦੇ ਵਿੱਚ ਇੰਨਾ ਹਮਲਾ ਨਹੀਂ ਹੁੰਦਾ ਕਿ ਸਪਰੇਅ ਕੀਤੀ ਜਾਵੇ, ਸੋ ਸਾਡੇ ਕਿਸਾਨ ਵੀਰਾਂ ਨੇ ਇਸ ਪਾਸੇ ਜ਼ਰੂਰ ਧਿਆਨ ਦੇਣਾ, ਖੇਤ ਦਾ ਸਰਵੇਖਣ ਰੱਖਣਾ। ਆ ਸਕਦਾ ਅਗਸਤ ਦੇ ਵਿੱਚ, ਲੇਕਿਨ ਜ਼ਰੂਰੀ ਨਹੀਂ ਹੈ, ਸੋ ਖੇਤ ਆਪਦੇ ਵਹਿੰਦੇ ਰਹੋ। ਦੂਜਾ ਕੀੜਾ ਜਿਹੜਾ ਹਰਜੀਤ ਜੀ, ਉਹ ਹੈ ਇਹਦੇ ਵਿੱਚ ਤਣਾ ਛੇਦਕ ਸੁੰਡੀ, ਜਿਹਨੂੰ ਅਸੀਂ ਸਟੈਮ ਬੋਰਰ ਕਹਿ ਦਿੰਦੇ ਹਾਂ। ਜ਼ਿਆਦਾ ਨੁਕਸਾਨ ਇਹ ਆਮ ਤੌਰ 'ਤੇ ਬਾਸਮਤੀ 'ਚ ਕਰਦਾ, ਪਰ ਝੋਨੇ ਦੇ ਵਿੱਚ ਵੀ ਨੁਕਸਾਨ ਇਹਦਾ ਹੋ ਜਾਂਦਾ ਜੇ ਫਸਲ ਨਾ ਸਾਂਭੀ ਜਾਵੇ, ਜਾਂ ਕਈ ਵਾਰੀ ਨਾਈਟ੍ਰੋਜਨ ਵਾਲੀ ਖਾਦ ਜਿਹੜੀ ਯੂਰੀਆ ਉਹਦੀ ਬੇਲੋੜੀ ਵਰਤੋਂ ਕੀਤੀ ਹੋਵੇ, ਜਾਂ ਬੇਲੋੜਾ ਆਪਾਂ ਜਿਵੇਂ ਪਹਿਲਾਂ ਪਾਣੀ ਦੀ ਗੱਲ ਕੀਤੀ ਸੀ, ਆਪਾਂ ਫਸਲ ਦੇ ਵਿੱਚ ਬੇਲੋੜਾ ਪਾਣੀ ਖਿਲਾਰੀਏ ਤਾਂ ਸਮੱਸਿਆ ਜਿਹੜੀ ਉਹ ਆ ਸਕਦੀ ਹੈ। ਪਰ ਫਿਰ ਵੀ ਕਿਉਂਕਿ ਅੱਜ ਕੱਲ੍ਹ ਜਿਹੜਾ ਪਰਾਲੀ ਹੈ ਝੋਨੇ ਦੀ, ਉਹਨੂੰ ਸਾੜਨ 'ਤੇ ਪਾਬੰਦੀ ਹੈ, ਅਤੇ ਅਸੀਂ ਖੇਤ ਵੈਸੇ ਹੀ ਉਹਦੇ ਬਾਅਦ ਉਹ ਤੋਂ ਬਾਅਦ ਕਣਕ ਬੀਜਣੀ ਹੁੰਦੀ ਹੈ, ਅਤੇ ਜੇ ਕਿਤੇ ਝੋਨੇ ਦੀ ਫਸਲ ਦੇ ਵਿੱਚ ਇਸ ਕੀੜੇ ਦਾ ਹਮਲਾ ਹੋ ਜੇ, ਤਾਂ ਫਿਰ ਸਾਨੂੰ ਕਈ ਵਾਰੀ ਗੇਤੀ ਬੀਜੀ ਹੋਈ ਕਣਕ 'ਤੇ ਵੀ ਇਹਦੀ ਸਮੱਸਿਆ ਆ ਜਾਂਦੀ ਆ, ਫਿਰ ਉਸ ਵੇਲੇ ਸਾਡੇ ਕਿਸਾਨਾਂ ਨੂੰ ਕਣਕ ਦੀ ਫਸਲ 'ਤੇ ਸਪਰੇਆਂ ਕਰਨੀਆਂ ਪੈਂਦੀਆਂ। ਸੋ ਇਸ ਕਰਕੇ ਇਸ ਕੀੜੇ ਦੀ ਰੋਕਥਾਮ ਵੱਲ ਸਾਡੇ ਕਿਸਾਨਾਂ ਨੂੰ ਇਸ ਵੇਲੇ ਖਾਸ ਧਿਆਨ ਦੇਣਾ ਪੈਂਦਾ। ਉਹਦਾ ਕਾਰਨ ਇਹ ਹੈ ਕਿ ਜੇ ਕਿਤੇ ਇਹ ਕੀੜਾ ਤੁਹਾਡੀ ਝੋਨੇ ਦੀ ਫਸਲ ਦੇ ਵਿੱਚ ਜ਼ਿਆਦਾ ਹੋ ਗਿਆ, ਉਹਨੇ ਵਿੱਚ ਹੀ ਰਹਿਣਾ, ਅਤੇ ਜਦੋਂ ਤੁਸੀਂ ਝੋਨੇ ਦੀ ਕਟਾਈ ਕਰ ਲਈ, ਪਰਾਲੀ ਵੀ ਤੁਹਾਡੀ ਖੇਤ ਦੇ ਵਿੱਚ ਹੀ ਹੈ, ਅਤੇ ਉਦੋਂ ਬਾਅਦ ਫਿਰ ਹਮਲਾ ਕਣਕ 'ਤੇ ਜ਼ਿਆਦਾ ਵੱਧ ਜਾਂਦਾ
1: ਜੀ।
0: ਸੋ ਇਸ ਕਰਕੇ ਝੋਨੇ ਦੀ ਫਸਲ ਦੇ ਵਿੱਚ ਆਪਾਂ ਇਸ ਕੀੜੇ ਦਾ ਖਾਸ ਖਿਆਲ ਰੱਖਣਾ, ਔਰ ਇਹਦੀ ਰੋਕਥਾਮ ਵਾਸਤੇ ਜਿਹੜੀ ਸਪਰੇਅ ਹੈ ਉਹਦਾ ਢੁਕਵਾਂ ਸਮਾਂ ਸਾਨੂੰ ਧਿਆਨ 'ਚ ਰੱਖਣ ਦੀ ਬਹੁਤ ਲੋੜ ਆ
1: ਜੀ।
0: ਇਹ ਕੀੜੇ ਦਾ ਜਿਹੜਾ ਚਿੰਨ੍ਹ ਆ ਜਾਂ ਕਹਿ ਲਓ ਨਿਸ਼ਾਨੀ ਆ, ਕਿਸ ਤਰ੍ਹਾਂ ਹਮਲਾ ਕਰਦਾ, ਇਹ ਤਣੇ ਨੂੰ ਅੰਦਰੋਂ ਸੁੰਡੀ ਜਿਹੜੀ ਉਹ ਕੱਟ ਦਿੰਦੀ ਹੈ, ਜਦੋਂ ਅੰਦਰੋਂ ਤਣਾ ਜਿਹੜਾ ਕੱਟਿਆ ਜਾਂਦਾ ਅਤੇ ਜਿਹੜੀ ਮੁੰਜਰ ਨਿਕਲਦੀ ਉਹ ਚਿੱਟੀ ਨਿਕਲ ਜਾਂਦੀ ਹੈ
1: ਜੀ,
0: ਅਤੇ ਸਾਨੂੰ ਉਹ ਬਾਅਦ 'ਚ ਪਤਾ ਲੱਗਦਾ ਵੀ ਇਹਨੂੰ ਤਾਂ ਅੰਦਰੋਂ ਕੀੜੇ ਨੇ ਖਾਧਾ ਹੋਇਆ ਸੀ, ਉਸ ਵੇਲੇ ਜਾ ਕੇ ਜਦੋਂ ਤੁਸੀਂ ਸਪਰੇਅ ਕਰੋਗੇ ਤਾਂ ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਇਸ ਕਰਕੇ ਇਸ ਕੀੜੇ ਦੀ ਸਪਰੇਅ ਅਸੀਂ ਝੋਨੇ ਦੇ ਨਸਾਰੇ ਤੋਂ, ਜਿਹਨੂੰ ਅਸੀਂ ਗਬੋਲਾ ਸਟੇਜ ਕਹਿ ਦਿੰਦੇ ਹਾਂ, ਉਹ 10 ਦਿਨ ਪਹਿਲਾਂ, ਉਸ ਵੇਲੇ ਅਸੀਂ ਜਿਹੜੀਆਂ

0: ਜਿਹੜੀਆਂ ਸਿਫਾਰਿਸ਼ ਕੀਤੀਆਂ ਜ਼ਹਿਰਾਂ ਨੇ ਅਸੀਂ ਉਹਨਾਂ ਦੀ ਵਰਤੋਂ ਕਰਨੀ ਹੈ ਤਾਂ ਕਿ ਆਪਾਂ ਕੀੜੇ ਨੂੰ ਉਸ ਸਟੇਜ 'ਤੇ ਰੋਕੀਏ ਅਤੇ ਸਾਡਾ ਜਿਹੜਾ ਝੋਨੇ ਦੀ ਫਸਲ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਅਤੇ ਇਹਦਾ ਜਿਹੜਾ ਵਾਧਾ ਸਾਨੂੰ ਅੱਗੇ ਜਾ ਕੇ ਕਣਕ ਦੀ ਫਸਲ ਦੇ ਵੀ ਤੰਗ ਨਾ ਕਰੇ
1: ਜੀ।
0: ਪਰ ਜੇ ਇੱਕ ਵਾਰੀ ਤੁਸੀਂ ਉਸ ਸਟੇਜ 'ਤੇ ਕੀੜੇ ਨੂੰ ਨਹੀਂ ਰੋਕਿਆ, ਸਪਰੇਅ ਨਹੀਂ ਕੀਤੀ, ਉਹ ਉਹਨੇ ਨੁਕਸਾਨ ਤੁਹਾਡਾ ਕਰਤਾ ਅਤੇ ਉਦੋਂ ਬਾਅਦ ਉਹ ਕੀੜੇ ਨੂੰ ਸਪਰੇਅ ਕਰਨ ਦਾ ਕੋਈ ਫਾਇਦਾ ਵੀ ਨਹੀਂ, ਫਿਰ ਕੋਈ ਕੰਟਰੋਲ ਵੀ ਨਹੀਂ ਹੁੰਦਾ। ਸੋ ਇਸ ਕਰਕੇ ਇਸ ਕੀੜੇ ਦੀ ਰੋਕਥਾਮ ਹਰ ਝੋਨੇ, ਦੇਖੋ ਨਾ ਹੁਣ ਇੱਕ ਝੋਨਾ ਹੋ ਸਕਦਾ ਹੈ ਗਬੋਲੇ ਦੀ ਸਟੇਜ 'ਤੇ ਅਗਸਤ ਦੇ ਅਖੀਰ 'ਚ ਆ ਜਾਵੇ
1: ਜੀ,
0: 1 ਸਤੰਬਰ 15 ਨੂੰ ਆ ਜਾਵੇ, ਅਤੇ ਜਿਹੜੇ ਪਿਛਲੇ ਹਫ਼ਤੇ ਲੱਗੇ ਕਦੋਂ ਆਉਣਗੇ, ਇਹ ਪਿੱਛੋਂ ਆਉਣਗੇ।
1: ਸੋ
0: ਹਰ ਖੇਤ ਦੇ ਵਿੱਚ ਇਹਦੀ ਸਟੇਜ ਹੈ, ਉਹ ਵਰਾਇਟੀ ਦੇ ਹਿਸਾਬ ਨਾਲ ਅਲੱਗ ਅਲੱਗ ਹੋਊਗੀ।
1: ਬਾਕੀ ਮਿੱਟੀ ਪਾਣੀ ਮਾਹੌਲ
0: ਨਹੀਂ, ਮਿੱਟੀ ਪਾਣੀ ਤਾਂ ਉਨਾ ਫਰਕ ਨਹੀਂ, ਇਹ 'ਚ ਦੋ ਚੀਜ਼ਾਂ ਦਾ ਫਰਕ ਆਉਣਾ, ਇੱਕ ਆਉਣਾ ਤੁਹਾਡੀ ਫਸਲ ਲੱਗੀ ਕਦੋਂ ਆ, ਅਤੇ ਇੱਕ ਜਿਹੜੀ ਕਿਸਮ ਤੁਸੀਂ ਲਾਈ ਆ ਉਹ ਦਿਨ ਕਿੰਨੇ ਲੈਂਦੀ ਹੈ
1: ਜੀ,
0: ਇਹ ਜ਼ਰੂਰੀ ਹੈ। ਹੁਣ ਪੂਸਾ 44 ਲਾਈ ਹੈ ਤਾਂ ਉਹਨੇ ਦਿਨ ਵੱਧ ਲੈਣੇ ਆ, ਸਾਨੂੰ ਪਤਾ ਵੀ ਇਹ ਕਿਸਮ ਹੈ ਜਿਹੜੀ ਇਹ ਬਿਜਾਈ ਤੋਂ ਲੈ ਕੇ 155-60 ਦਿਨ ਦੇ ਵਿੱਚ ਪੱਕਦੀ ਹੈ, ਉਹਦੇ ਹਿਸਾਬ ਦੇ ਨਾਲ ਅਸੀਂ ਸਪਰੇਅ ਕਰਨੀ ਆ। PR 126 ਦਾ ਸਾਨੂੰ ਪਤਾ ਕਿ 123 ਦਿਨ ਲੈਂਦੀ ਆ, ਅਸੀਂ ਉਹਦੇ ਹਿਸਾਬ ਨਾਲ ਸਪਰੇਅ ਕਰਨੀ ਆ। ਸੋ ਹਰ ਖੇਤ ਦੇ ਵਿੱਚ ਇਸ ਕੀੜੇ ਦੇ ਹਮਲੇ ਨੂੰ ਰੋਕਣ ਵਾਸਤੇ ਸਾਨੂੰ ਇਹ ਚੀਜ਼ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ, ਮੈਂ ਕਿਹੜੀ ਫਸਲ ਲਾਈ ਹੋਈ ਆ, ਇਹ ਫਸਲ ਪੱਕਣ ਵਾਸਤੇ ਕਿੰਨੇ ਦਿਨ ਲੈਂਦੀ ਆ, ਔਰ ਇਹ ਉਸ ਸਟੇਜ 'ਤੇ ਕਦੋਂ ਆ ਰਿਹਾ
1: ਜੀ।
0: ਅਤੇ ਜੇ ਆਪਾਂ ਇਹ ਕਹੀਏ ਕਿ ਅੱਜ ਆਪਾਂ ਇਹ ਕਹਿ ਦਈਏ ਕਿ ਜੀ ਅਗਸਤ ਦੇ ਵਿੱਚ ਸਪਰੇਅ ਕਰਨੀ ਪੈ ਸਕਦੀ ਹੈ, ਅਤੇ ਜਿਹੜਾ ਝੋਨਾ ਹੀ ਅਜੇ ਪਿਛਲੇ ਹਫ਼ਤੇ PR 126 ਲੱਗਾ ਉਹ 'ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸੋ ਕਿਉਂਕਿ ਸਾਡੇ ਕੋਲ ਸਾਨੂੰ ਸਮੱਸਿਆ ਇਹ ਆ ਰਹੀ ਆ, ਪੰਜਾਬ ਦੇ ਵਿੱਚ ਜਿਹੜਾ ਝੋਨਾ ਹੈ ਇਹਦੀ ਲਾਉਣ ਦੀ ਜਿਹੜਾ ਸਮਾਂ ਬਹੁਤ ਜ਼ਿਆਦਾ ਲੰਮਾ ਹੋ ਗਿਆ
1: ਜੀ।
0: ਦੇਖੋ ਸਰਕਾਰ ਨੇ 1 ਜੂਨ ਨੂੰ ਲਾਉਣ ਵਾਸਤੇ ਕਹਿ ਦਿੱਤਾ ਸੀਗਾ ਵੀ ਤੁਸੀਂ ਉਹਦੇ ਬਾਅਦ ਲਾ ਸਕਦੇ ਹੋ, ਅਤੇ ਕਿੱਥੇ ਉਹ 25 ਜੁਲਾਈ ਨੂੰ ਵੀ ਲੱਗ ਰਿਹਾ ਤਾਂ ਤਕਰੀਬਨ 60 ਦਿਨ ਝੋਨੇ ਦੀ ਲਵਾਈ ਚੱਲ ਰਹੀ ਹੈ, ਤਾਂ ਫਿਰ ਉਹਦੇ ਵਿੱਚ ਜਿਹੜਾ ਇਹ ਸਮਾਂ ਹੈ ਬਹੁਤ ਜ਼ਿਆਦਾ ਗੜਬੜਾ ਜਾਂਦਾ। ਸੋ ਆਪਦੀ ਫਸਲ ਦੇ ਮੁਤਾਬਕ, ਕਿਸਮ ਦੇ ਮੁਤਾਬਕ, ਲਵਾਈ ਦੇ ਸਮੇਂ ਦੇ ਮੁਤਾਬਕ ਆਪਾਂ ਇਸ ਕੀੜੇ ਦੀ ਰੋਕਥਾਮ ਵੱਲ ਵਿਸ਼ੇਸ਼ ਧਿਆਨ ਦੇਣਾ। ਔਰ ਤੀਜਾ ਕੀੜਾ ਜਿਹੜਾ ਝੋਨੇ ਦੇ ਟਿੱਡਿਆਂ ਦੀ ਆਪਾਂ ਗੱਲ ਕੀਤੀ, ਜਿਹੜੇ ਰਸ ਚੂਸਣ ਵਾਲੇ ਕੀੜੇ ਆ, ਜਿਹੜੇ ਰਸ ਚੂਸ ਕੇ ਸਾਡੀ ਫਸਲ ਦਾ ਨੁਕਸਾਨ ਕਰਦੇ ਆ, ਇਹ ਕੀੜਾ ਆਮ ਤੌਰ 'ਤੇ ਝੋਨੇ ਦੇ ਨਸਾਰੇ ਤੋਂ ਬਾਅਦ ਇੱਕੜ ਦੁੱਕੜ ਹੋ ਸਕਦਾ
1: ਜੀ।
0: ਅੱਜ ਤੁਹਾਡੀ ਫਸਲ ਦੇ ਵਿੱਚ ਕਿਤੇ ਕੋਈ, ਕਿਉਂਕਿ ਰਸ ਚੂਸਦਾ, ਤਾਂ ਜੇ ਕਿਤੇ ਇੱਕ ਬੂਟੇ ਪਿੱਛੇ ਇੱਕ ਟਿੱਡਾ ਹੈਗਾ ਤਾਂ ਉਹਦੇ ਨਾਲ ਕੀ ਹੋਣਾ, ਤੁਹਾਡੀ ਫਸਲ ਦੇ ਵਿੱਚ ਇੰਨਾ ਕੁ ਰਸ ਚੂਸਿਆ ਤੁਹਾਡੀ ਫਸਲ ਦੇ ਤੁਹਾਨੂੰ ਚਿੰਨ ਨਜ਼ਰ ਨਹੀਂ ਆਉਣ ਲੱਗੇ
1: ਜੀ।
0: ਲੇਕਿਨ ਜੇ ਉਹ ਹਜ਼ਾਰਾਂ ਦੀ ਗਿਣਤੀ 'ਚ ਹੋ ਗਏ, ਸੈਂਕੜਿਆਂ ਦੀ ਗਿਣਤੀ 'ਚ ਇੱਕ ਬੂਟੇ ਦੇ ਹੋ ਗਏ, ਤਾਂ ਫਿਰ ਚਿੰਨ ਨਜ਼ਰ ਆਉਣਗੇ। ਸੋ ਇਸ ਕਰਕੇ ਇਹ ਜਿਹੜਾ ਕੀੜਾ, ਇਹਦੇ ਵੱਲ ਧਿਆਨ ਅਸੀਂ ਉਸ ਸਟੇਜ 'ਤੇ ਜਾ ਕੇ ਦੇਣਾ ਜਦੋਂ ਸਾਨੂੰ ਲੱਗਦਾ ਕਿ ਇਹ ਫਸਲ ਨਿਸਰ ਗਈ ਆ, ਅਤੇ ਉਦੋਂ ਬਾਅਦ ਇਹ ਆਮ ਤੌਰ 'ਤੇ ਧੋੜੀਆਂ ਦੇ ਵਿੱਚ, ਦੋਗੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉੱਥੋਂ ਹਮਲਾ ਸ਼ੁਰੂ ਹੁੰਦਾ ਹੈ। ਕਈ ਵਾਰੀ ਕਨਾਲ ਦੀ ਦੋਗੀ ਪੈ ਗਈ, 10 ਮਰਲਿਆਂ ਦੀ ਪੈ ਗਈ, 2 ਕਨਾਲਾਂ ਦੀ ਪੈ ਗਈ, ਬਾਅਦ 'ਚ ਫਿਰ ਉਹ ਫਸਲ ਸੜੀ ਹੋਈ ਨਜ਼ਰ ਆਉਂਦੀ ਹੈ ਜਿੱਥੇ ਦਾ ਹਮਲਾ ਬਹੁਤ ਜ਼ਿਆਦਾ ਹੋ ਜਾਂਦਾ। ਸੋ ਇਹਦੇ ਲਈ ਸਭ ਤੋਂ ਵਧੀਆ ਚੀਜ਼ ਇਹ ਆ ਵੀ ਜਦੋਂ ਝੋਨੇ ਦੀ ਫਸਲ ਉਸ ਸਟੇਜ 'ਤੇ ਆਵੇ, ਜਦੋਂ ਨਿਸਰ ਚੁੱਕੀ ਆ, ਅਤੇ ਆਪਾਂ ਝੋਨੇ ਦੇ ਜਿਹੜੇ ਬੂਟੇ ਆ ਉਹਨਾਂ ਨੂੰ ਪਾਣੀ ਦੇ ਵਿੱਚ ਅੱਗੇ ਵੜ ਕੇ ਫਸਲ ਦੇ ਅੰਦਰ ਝਾੜੀਏ, ਝਾੜਿਆਂ ਸਾਨੂੰ ਪਤਾ ਲੱਗ ਜਾਂਦਾ ਕਿ ਥੱਲੇ ਜੇ ਕਿਤੇ ਟਿੱਡੇ ਥੱਲੇ ਡਿੱਗਦੇ ਆ, ਜ਼ਿਆਦਾ ਡਿੱਗਦੇ ਆ, ਤਾਂ ਇਹਦਾ ਮਤਲਬ ਇਹ ਹੈ, ਮੋਟਾ ਜਿਹਾ ਤੌਰ 'ਤੇ ਜਿਵੇਂ ਆਪਾਂ ਕਿਸਾਨ ਦੀ ਭਾਸ਼ਾ 'ਚ ਕਹਿ ਦਈਏ, ਉਹਨੂੰ ਸਮਝ ਲੱਗ ਜਾਂਦੀ ਹੈ ਵੀ ਕੀੜਾ ਜ਼ਿਆਦਾ ਆ, ਤਾਂ ਆਪਾਂ ਉਹਦੀ ਰੋਕਥਾਮ ਕਰਨੀ ਬਣਦੀ ਹੈ। ਕਿਉਂਕਿ ਰਸ ਚੂਸਣ ਵਾਲਾ ਜਿਹੜਾ ਕੀੜਾ ਹੈ, ਜਦੋਂ ਇਹ ਬਹੁਤ ਜ਼ਿਆਦਾ ਗਿਣਤੀ 'ਚ ਵੱਧ ਜਾਂਦਾ ਹੈ, ਤਾਂ ਫਿਰ ਇੰਨਾ ਜ਼ਿਆਦਾ ਰਸ ਬੂਟੇ 'ਚ ਚੂਸਿਆ ਜਾਂਦਾ ਕਿ ਬੂਟਾ ਸੜਿਆ ਹੋਇਆ ਨਜ਼ਰ ਆਉਂਦਾ। ਅਤੇ ਵੈਸੇ ਮਤਲਬ ਪਨੀਰੀ ਤੋਂ ਲੈ ਕੇ ਜੇ ਆਪਾਂ ਅੱਜ ਤੱਕ ਦੀ ਗੱਲ ਕਰੀਏ, ਤਾਂ ਪਹਿਲਾਂ ਸਾਨੂੰ ਮੁਸ਼ਕਲ ਨਹੀਂ ਸੀ ਆਉਂਦੀ, ਲੇਕਿਨ ਪਿਛਲੇ 2-3 ਸਾਲ ਤੋਂ ਜਿਉਂਦਾ ਇੱਕ ਵਾਇਰਸ ਝੋਨੇ ਦੇ ਵਿੱਚ ਬੌਣਾ ਰੋਗ ਆ ਗਿਆ
1: ਜੀ ਜੀ ਜੀ,
0: ਅਤੇ ਇਹ ਜਿਹੜਾ ਕੀੜਾ ਇਹ ਬੌਣੇ ਰੋਗ ਨੂੰ ਵੀ ਫੈਲਾਉਂਦਾ। ਸੋ ਅਸੀਂ ਹੁਣ ਇਹ ਕਹਿੰਦੇ ਹਾਂ ਵੀ ਭਾਈ ਇਹਨੂੰ ਪਨੀਰੀ ਦੇ ਵਿੱਚ ਵੀ ਨਾ ਆਉਣ ਦਿਓ, ਬਿਲਕੁਲ ਹੀ ਨਾ ਆਉਣ ਦਿਓ, ਅਤੇ ਫਸਲ ਦੀਆਂ ਜਿਹੜੀ ਸ਼ੁਰੂਆਤੀ ਸਟੇਜਾਂ ਨੇ, ਪਹਿਲਾਂ 1.5 ਮਹੀਨਾ, ਉਦੋਂ ਵੀ ਇਹ ਕੀੜਾ ਫਸਲ ਦੇ ਵਿੱਚ ਨਾ ਹੋਵੇ ਤਾਂ ਕਿ ਕਿਤੇ ਉਹ ਫਸਲ 'ਚ ਬੌਣਾ ਰੋਗ ਨਾ ਸ਼ੁਰੂ ਹੋ ਜਾਵੇ। ਪਰ ਜਦੋਂ ਫਸਲ ਨਸਾਰੇ ਦੀ ਸਟੇਜ 'ਤੇ ਚਲੀ ਜਾਂਦੀ ਹੈ, ਤਾਂ ਉਦੋਂ ਪਿੱਛੇ ਫਿਰ ਬੌਣੇ ਰੋਗ ਵਾਲੀ ਕੋਈ ਸੰਭਾਵਨਾ ਨਹੀਂ ਰਹਿੰਦੀ, ਅਤੇ ਉਦੋਂ ਸਿਰਫ ਜੇ ਨੁਕਸਾਨ ਕਰੂਗਾ ਤਾਂ ਇਹ ਰਸ ਚੂਸ ਕੇ ਸਾੜਾ ਪਾ ਕੇ ਕਰੂਗਾ, ਅਤੇ ਉਸ ਸਟੇਜ 'ਤੇ ਆਪਾਂ ਇਹਦੀ ਜ਼ਿਆਦਾ ਗਿਣਤੀ ਹੈ ਜਿਹੜੀ ਉਹ ਨਹੀਂ ਵਧਣ ਦੇਣੀ
1: ਜੀ।
0: ਬਾਕੀ ਰਹੀ ਗੱਲ ਬਿਮਾਰੀਆਂ ਦੀ ਝੋਨੇ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜਿਹੜੀ ਤਣੇ ਦੁਆਲਾ ਪੱਤਾ ਜਿਹਨੂੰ ਅਸੀਂ ਸ਼ੀਥ ਰੋਡ ਕਹਿ ਦਿੰਦੇ, ਉਹਦਾ ਗਲਣਾ, ਸਟੈਮ ਰੋਡ ਜੇ ਆਪਾਂ ਕਹਿ ਦਈਏ ਜਿਹੜਾ ਤਣੇ ਦਾ ਗਲਣਾ, ਜੜ੍ਹਾਂ ਦਾ ਗਲਣਾ, ਇਹ ਜਿਹੜੀਆਂ ਚੀਜ਼ਾਂ ਨੇ, ਇਹ ਬਿਮਾਰੀਆਂ, ਇਹਨਾਂ ਦਾ ਸਿੱਧਾ ਸੰਬੰਧ ਬੇਲੋੜੀ ਖਾਦ, ਬੇਲੋੜਾ ਪਾਣੀ। ਜਦੋਂ ਫਸਲ ਤੁਹਾਡੀ ਗਬੋਲੇ ਦੀ ਸਟੇਜ 'ਤੇ ਚਲੀ ਜਾਂਦੀ ਹੈ, ਤਾਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਅਸੀਂ ਜਿਹੜਾ ਪਾਣੀ ਦੇਣਾ ਅਸੀਂ ਉਹਨੂੰ ਘਟਾਉਣਾ, ਬੇਲੋੜਾ ਫਸਲ ਦੇ ਵਿੱਚ ਪਾਣੀ ਖੜਾ ਨਹੀਂ ਕਰਨਾ, ਬੇਲੋੜੀ ਫਸਲ ਨੂੰ ਖਾਦ, ਕਈ ਕਿਸਾਨ ਵੀ 2-2 ਮਹੀਨਿਆਂ ਬਾਅਦ ਵੀ ਖਾਦ ਖਿਲਾਰੀ ਜਾਂਦੇ ਆ ਸਸਤੀ ਕਰਕੇ
1: ਜਾਂ ਇੱਕ ਦੂਸਰੇ ਨੂੰ ਦੇਖ ਕੇ ਸਾਡੇ ਕਿਸਾਨ ਆ ਜਿਹੜੇ ਲਾਈ ਲੱਗਦਾ ਵੀ ਹੈ।
0: ਜੇ ਅਸੀਂ ਪਿਛਲੇ ਕਈ ਸਾਲਾਂ ਤੋਂ ਸਰਵੇ ਕਰ ਰਹੇ ਹਾਂ, ਜਿਹੜੇ ਝੋਨੇ ਦੀ ਫਸਲ ਦੇ ਵਿੱਚ ਖਾਦ, ਖਾਸ ਕਰਕੇ

0: ਜਿਹੜੀ ਯੂਰੀਆ ਖਾਦ ਆ ਨਾਈਟ੍ਰੋਜਨ ਵਾਲੀ, ਉਹਦੀ ਬੇਲੋੜੀ ਮਾਤਰਾ ਨਹੀਂ ਵਰਤੀ ਗਈ, ਬੇਲੋੜਾ ਪਾਣੀ ਹੈ ਜਿਹੜਾ ਉਹ ਨਹੀਂ ਖਿਲਾਰਿਆ ਗਿਆ, ਤਾਂ ਸਾਨੂੰ ਬਿਮਾਰੀਆਂ ਜਿਹੜੀਆਂ ਤਿੰਨ ਚਾਰ ਆਪਾਂ ਗਿਣੀਆਂ ਇਹਨਾਂ ਦੀ ਮੁਸ਼ਕਲ ਜਿਹੜੀ ਉਹ ਨਹੀਂ ਆਉਂਦੀ
1: ਜੀ। ਡਾਕਟਰ ਸਾਹਿਬ, ਇਸੇ ਦੌਰਾਨ ਸਾਡੇ ਇੱਕ ਕਿਸਾਨ ਭਰਾ ਸਾਡੇ ਨਾਲ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਵਿੱਚ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ? ਤੁਹਾਡਾ ਸਵਾਗਤ ਹੈ, ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸ ਦਿਓ।
2: ਜਸਵੰਤ ਸਿੰਘ ਬੋਲਦਾ ਜੀ, ਕੋਟ ਬਖਤੂ।
1: ਜਸਵੰਤ ਸਿੰਘ ਕੋਟ ਬਖਤੂ ਜੀ, ਡਾਕਟਰ ਸਾਹਿਬ ਤੁਹਾਡੀ ਆਵਾਜ਼ ਸੁਣ ਰਹੇ ਨੇ, ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਇੱਕ ਝੋਨਾ ਪੀਲੀ ਪੂਛਾ ਜੀ, ਵਿੱਚ ਪੌਣੇ ਪੂਜੇ ਕਿਉਂ ਹੈ?
0: ਮੈਂ ਸ਼ਾਇਦ ਹੁਣੇ ਇੱਕ ਮਿੰਟ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ ਝੋਨੇ ਦਾ ਬੌਣਾ ਪਾਣਿਆ ਜਾਂ ਮਧਰਾ ਪਾਣ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਵਿਸ਼ਾਣੂ ਰੋਗ ਆ। ਠੀਕ ਹੈ ਜੀ। ਔਰ ਇਹ ਵਿਸ਼ਾਣੂ ਫੈਲਦਾ ਕਾਹਦੇ ਨਾਲ ਆ? ਹੋਪਰ ਦੇ ਨਾਲ, ਟਿੱਡਿਆਂ ਦੇ ਨਾਲ, ਜਿਹਦੀ ਆਪਾਂ ਹੁਣੇ ਗੱਲ ਵੀ ਕੀਤੀ ਸੀ। ਉਹਦੀ ਦੋ ਪੱਖ ਆਪਾਂ ਦੱਸੇ ਸੀ ਉਹਦੀ ਰੋਕਥਾਮ ਕਰਨ ਦੇ। ਇੱਕ ਤਾਂ ਇਹ ਹੈ ਕਿ ਵਿਸ਼ਾਣੂ ਰੋਗ ਆ ਜੀ, ਵਿਸ਼ਾਣੂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵਾਇਰਸ, ਵਾਇਰਸ ਜਿਹਨੂੰ ਕਹਿ ਦਿੰਦੇ ਹਾਂ। ਅਗਰ ਪਨੀਰੀ ਦੇ ਵਿੱਚ ਤੁਹਾਡਾ ਇਹ ਹੋਪਰ ਜਾਂ ਟਿੱਡਾ ਆ ਜਾਂਦਾ, ਤਾਂ ਤੁਹਾਡੀ ਫਸਲ ਦੇ ਸ਼ੁਰੂਆਤੀ ਦੌਰ 'ਚ ਜਦੋਂ ਤੁਸੀਂ ਉਹ ਪਨੀਰੀ ਪੱਟ ਕੇ ਖੇਤ ਚਲਾਉਂਦੇ ਹੋ, ਉੱਥੇ ਇਹਦੇ ਜਿਹੜੇ ਮਧਰੇ ਬੂਟੇ ਨਜ਼ਰ ਆ ਸਕਦੇ ਆ, ਜਾਂ ਫਸਲ ਦੇ ਸ਼ੁਰੂਆਤੀ ਜਿਹੜੇ ਪਹਿਲੇ 15-20 ਦਿਨ ਹੁੰਦੇ ਆ, ਉਹਨਾਂ ਦਿਨਾਂ ਦੇ ਵਿੱਚ ਜਾਂ ਕਿਤੇ ਹੋਪਰ ਆ ਜਾਏ ਤਾਂ ਉੱਥੇ ਇਹ ਚੀਜ਼ ਸ਼ੁਰੂ ਹੋ ਸਕਦੀ ਆ। ਪਰ ਜਦੋਂ ਇੱਕ ਵਾਰੀ ਤੁਹਾਡੀ ਜਿਹੜੀ ਫਸਲ ਆ ਨਸਾਰੇ ਦੇ ਲਾਗੇ ਚਲੇਗੀ, ਤਾਂ ਉਦੋਂ ਬਾਅਦ ਇਹਦਾ ਨੁਕਸਾਨ ਜਿਹੜਾ ਟਿੱਡਾ ਜਿਹੜਾ ਵਿਸ਼ਾਣੂ ਰੋਗ ਨੂੰ ਫੈਲਾਉਂਦਾ, ਇਹਦਾ ਰੋਗ ਫੈਲਾਉਣ ਵਿੱਚ ਨਹੀਂ ਆਊਗਾ, ਲੇਕਿਨ ਬਹੁਤ ਜ਼ਿਆਦਾ ਜਿਹੜੀ ਉਹਦੀ ਗਿਣਤੀ ਆ ਉਹ ਤੁਹਾਡੇ ਝੋਨੇ ਦੇ ਵਿੱਚ ਸਾੜਾ ਪਾ ਸਕਦੀ ਹੈ।
2: ਠੀਕ।
0: ਸੋ ਜਿਹੜਾ ਇਹ ਵਿਸ਼ਾਣੂ ਰੋਗ ਆ ਮਧਰੇ ਪਾਨ ਦਾ, ਇਹ ਜੇ ਇੱਕ ਵਾਰੀ ਆ ਜੇ ਤਾਂ ਆਪਾਂ ਇਹ ਰੋਗ ਨਹੀਂ ਰੋਕ ਸਕਦੇ, ਆਪਾਂ ਸਿਰਫ ਇਹ ਰੋਗ ਨੂੰ ਫੈਲਾਉਣ ਵਾਲਾ ਕੀੜਾ, ਜਿਹਨੂੰ ਮੈਂ ਕਿਹਾ ਕਿ ਪਨੀਰੀ ਚੀਜ਼ਾਂ ਸ਼ੁਰੂਆਤੀ ਸਟੇਜ ਦੇ ਵਿੱਚ ਆਪਾਂ ਜੀ ਰੋਕਥਾਮ ਕਰਨੀ ਹੈ।
1: ਜੀ ਜਸਵੰਤ ਸਿੰਘ ਜੀ, ਤੁਸੀਂ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਕਾਫੀ ਵਿਸਤਾਰ ਦੇ ਵਿੱਚ ਆਪਾਂ ਗੱਲਬਾਤ ਕਰ ਲਈ ਹੈ ਝੋਨੇ ਦੇ ਬਾਰੇ, ਉਹਦੀਆਂ ਬਿਮਾਰੀਆਂ, ਕੀੜੇ ਮਕੌੜਿਆਂ ਦੇ ਬਾਰੇ ਤੁਸੀਂ ਬੜੇ ਹੀ ਡੂੰਘਾਈ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਤੇ ਜਿਹੜੇ ਖੇਤਰ ਦੇ ਵਿੱਚ ਆਪਾਂ ਸੁਣੇ ਜਾ ਰਹੇ ਹਾਂ, ਇਹ ਨਰਮਾ ਪੱਟੀ ਕਹਾਉਂਦਾ, ਇੱਥੇ ਨਰਮੇ ਦੀ ਫਸਲ ਵੀ ਹੈ ਜਿਹੜੀ, ਉਹ ਇੱਕ ਮੁੱਖ ਫਸਲ ਹੈ, ਬਹੁਤ ਸਾਰੇ ਖੇਤਰ ਦੇ ਵਿੱਚ ਨਰਮੇ ਦੀ ਬੇਜਾਂਦ ਹੁੰਦੀ ਹੈ। ਇਸ ਦੇ ਬਾਰੇ ਆਪਾਂ ਅਗਲਾ ਸਵਾਲ ਲਵਾਂਗੇ, ਪਰ ਇਸੇ ਦੌਰਾਨ ਇੱਕ ਕਿਸਾਨ ਭਰਾ ਹੋਰ ਸਾਡੇ ਨਾਲ ਜੁੜੇ ਆ, ਉਹ ਕੀ ਕਹਿਣਾ ਚਾਹੁੰਦੇ ਨੇ? ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਆਪਣਾ ਨਾਮ ਤੇ ਆਪਣੇ ਜੀ ਜੀ ਆਪਣਾ ਨਾਮ, ਪਿੰਡ ਦਾ ਨਾਮ ਦੱਸ ਦਿਓ ਜੀ। ਇਹਨਾਂ ਦਾ ਫੋਨ ਆ ਜਿਹੜਾ ਉਹ ਕੱਟਿਆ ਗਿਆ, ਦੁਬਾਰਾ ਕੋਸ਼ਿਸ਼ ਕਰਨਗੇ। ਉਨੀ ਦੇਰ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਨਰਮੇ ਸੰਬੰਧੀ।
0: ਹਾਂਜੀ,
1: ਨਰਮੇ ਦੇ ਬਾਰੇ ਜੇ ਆਪਾਂ ਗੱਲ ਕਰੀਏ, ਅਗਸਤ ਦੇ ਮਹੀਨੇ ਵਿੱਚ ਨਰਮੇ ਸੰਬੰਧੀ ਸਾਡੇ ਕਿਸਾਨਾਂ ਦੇ ਕੀ ਰੁਝੇਵੇਂ ਰਹਿਣ ਵਾਲੇ ਆ?
0: ਹਾਂਜੀ ਹਰਜੀਤ ਜੀ, ਨਰਮਾ ਅਸੀਂ ਹੁਣ ਜਿਹੜੇ ਸਰਵੇਖਣਾਂ ਦੇ ਵਿੱਚ ਅਖੀਰਲੇ ਜਿਹੜੇ ਅਸੀਂ ਪਿਛਲੇ ਹਫ਼ਤੇ ਸਾਰਾ ਦੇਖਿਆ, ਤਾਂ ਕਿਉਂਕਿ ਸਾਡੇ ਜ਼ਿਆਦਾ ਹਾਈਬ੍ਰਿਡ ਲੱਗੇ ਹੋਏ ਆ
1: ਜੀ,
0: ਜਿਹੜੇ ਬੀਜੀ ਦੋ ਵਰਾਇਟੀਆਂ ਨੇ ਉਹ ਲੱਗੀਆਂ ਹੋਈਆਂ, ਅਤੇ ਉਹ ਇਸ ਵੇਲੇ ਆਪਦੇ ਦੋਨੇ ਇੱਕ ਵਾਧਾ ਵੀ ਲੈ ਰਿਹਾ ਅਤੇ ਨਾਲ ਨਾਲ ਉਹਨਾਂ ਨੂੰ ਫੁੱਲ ਵੀ ਆ ਰਿਹਾ ਅਤੇ ਟਿੰਡੇ ਵੀ ਬਣ ਰਹੇ।
1: ਡਾਕਟਰ ਸਾਹਿਬ, ਮਾਫ਼ੀ ਸਹਿਤ ਮੈਂ ਤੁਹਾਨੂੰ ਰੋਕਣਾ ਚਾਹਾਂਗਾ, ਸਾਡੇ ਕਿਸਾਨ ਭਰਾ ਦੁਆਰਾ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਗੱਲ ਕਰਨ ਦੀ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਆਪਣਾ ਨਾਮ, ਪਿੰਡ ਦਾ ਨਾਮ ਦੱਸ ਦਿਓ ਜੀ। ਆਪਣਾ ਨਾਮ ਦੁਬਾਰਾ ਦੱਸ ਦਿਓ।
3: ਗੁਰਦੀਪ ਸਿੰਘ ਜੀ।
1: ਜੀ ਗੁਰਦੀਪ ਸਿੰਘ ਜੀ, ਕੀ ਸਵਾਲ ਹੈ ਤੁਹਾਡਾ?
3: ਸਰਦਾਰ
0: ਸਾਹਿਬ, ਮੈਂ ਤੁਹਾਨੂੰ ਇੱਕ ਚੀਜ਼ ਮੈਂ ਪਹਿਲਾਂ ਵੈਸੇ ਕਾਫੀ ਡਿਟੇਲ ਚ ਦੱਸੀ, ਉਹ ਇਹ ਸੀਗੀ ਕਿ ਝੋਨੇ ਨੂੰ ਇਸ ਸਟੇਜ ਚ ਆਉਣ ਨਾ ਦਿਓ ਵੀ ਉਹਨੂੰ ਬਿਮਾਰੀ ਆਵੇ, ਬੇਲੋੜੀ ਖਾਦ ਨਾ ਪਾਓ, ਅਤੇ ਜਦੋਂ ਝੋਨਾ ਤੁਹਾਡਾ 25-30 ਦਿਨ ਦਾ ਪਹਿਲਾ ਮਹੀਨਾ ਪਾਰ ਕਰ ਗਿਆ, ਉਦੋਂ ਪਿੱਛੋਂ ਪਾਣੀ ਉਹਨੂੰ ਸੁਕਾ ਸੁਕਾ ਕੇ ਲਾਓ, ਆਪਾਂ ਨੂੰ ਮੁਸ਼ਕਲ ਨਹੀਂ ਆਉਂਦੀ, ਨੰਬਰ ਇੱਕ। ਨੰਬਰ ਦੋ, ਫਿਰ ਵੀ ਜੇ ਕੋਈ ਖੇਤ ਦੇ ਵਿੱਚ ਇਹ ਚੀਜ਼ ਆਉਂਦੀ ਆ, ਤਾਂ ਤੁਸੀਂ ਕਿਹਾ ਵੀ ਆਪਾਂ ਪਹਿਲਾਂ ਹੀ ਸਪਰੇਅ ਕਰ ਦਈਏ ਤਾਂ ਕਿ ਬਿਮਾਰੀ ਨਾ ਆਵੇ। ਬਿਮਾਰੀਆਂ ਮੈਂ ਇਹਨਾਂ ਨੂੰ ਪਹਿਲਾਂ ਦੁਬਾਰਾ ਦੱਸ ਦਿੰਦਾ, ਸ਼ੀਥ ਰੋਟ ਜਿਹੜੀ ਪੱਤੇ ਤਣੇ ਦੇ ਦੁਆਲੇ ਪੱਤਾ ਉਹਦਾ ਗਲਣਾ, ਫਿਰ ਸਟੈਮ ਰੋਟ, ਅਤੇ ਫਿਰ ਆਮ ਤੌਰ 'ਤੇ ਜਿਹੜਾ ਜੜ੍ਹਾਂ ਦਾ ਗਾਲਾ ਜਾਂ ਝੁਲਸ ਰੋਗ। ਲੇਕਿਨ ਇਹਨਾਂ ਸਾਰਿਆਂ ਵਾਸਤੇ ਜਿਹੜੀਆਂ ਦਵਾਈਆਂ ਨੇ ਉਹ ਲੰਮੀ ਲਿਸਟ ਆ, ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਿਆਂ, ਨੈਟੀਵੋ ਆ, ਚਾਹੇ ਗਲੀਲੀਓ ਆ, ਚਾਹੇ ਤੁਹਾਡੀ ਟਿਲਟ ਆ, ਚਾਹੇ ਸਾਡੀ ਫੋਲੀਕਰ ਆ, ਚਾਹੇ ਅਸੀਂ ਆਪਾਂ ਮਤਲਬ ਹੋਰ ਬਹੁਤ ਲੰਮੀ ਲਿਸਟ ਆ। ਲੇਕਿਨ ਮਸਲਾ ਇਸ ਗੱਲ ਦਾ ਵਾ ਕਿ ਦਵਾਈ ਆਪਾਂ ਚਾਹੇ ਜਿਹੜੀ ਮਰਜ਼ੀ ਕਰ ਲਈਏ, ਲੇਕਿਨ ਇਹਦੇ 'ਚ ਇਹ ਆ ਵੀ ਜਿਵੇਂ ਬਿਮਾਰੀ ਆ ਗਈ, ਜਦੋਂ ਇੱਕ ਵਾਰੀ ਕੁਛ ਪੱਤੇ ਗਲ ਚੁੱਕੇ ਆ ਜਿਹੜੇ ਤੁਹਾਡੇ, ਅਤੇ ਉਦੋਂ ਬਾਅਦ ਜੇ ਤੁਸੀਂ ਕਰੋਗੇ ਤਾਂ ਉਹ ਪੱਤੇ ਦੁਬਾਰਾ ਠੀਕ ਹੋਣ ਵਾਲੇ ਨਹੀਂ ਗੇ, ਉਹ

0: ਜਰਮ ਨੇ ਬਿਮਾਰੀ ਦੇ, ਉਹ ਮਰ ਜਾਣਗੇ, ਲੇਕਿਨ ਜਿਹੜੇ ਉਹ ਬਿਮਾਰੀ ਦੇ ਚਿੰਨ ਇੱਕ ਵਾਰੀ ਫਸਲ ਤੇ ਆ ਗਏ ਉਹ ਰਹਿਣਗੇ
1: ਜੀ,
0: ਉਹ ਨਹੀਂ ਪੱਤੇ ਹਰੇ ਨਹੀਂ ਹੋਣ ਲੱਗੇ ਦੁਬਾਰਾ, ਕਿਉਂਕਿ ਜਿਹੜਾ ਪੱਤਾ ਤਣੇ ਦੁਆਲੇ ਥੱਲੇ ਸੀ ਉਹ ਗਲ ਗਿਆ ਜਾਂ ਉਹ ਸੜ ਗਿਆ, ਉਹ ਉਸ ਤਰ੍ਹਾਂ ਨਜ਼ਰ ਤੁਹਾਨੂੰ ਆਊਗਾ, ਲੇਕਿਨ ਜਿਹੜੇ ਉਸ ਤੋਂ ਅੱਗੇ ਬਿਮਾਰੀ ਉਹ ਜ਼ਿਆਦਾ ਨਹੀਂ ਤਾਂ ਨਹੀਂ ਜਾਊਗੀ, ਨਹੀਂ ਵਧੂਗੀ। ਪਰ ਇਹਦੇ 'ਚ ਇਹ ਧਿਆਨ ਰੱਖਣ ਵਾਲੀ ਗੱਲ ਆ ਕਿ ਜਦੋਂ ਬਿਮਾਰੀ ਦੀ ਸ਼ੁਰੂਆਤ ਹੁੰਦੀ ਆ ਸਾਨੂੰ ਉਸੇ ਵੇਲੇ ਸਪਰੇਅ ਕਰਨੀ ਆ, ਨਾ ਕਿ ਆਪਾਂ ਪਹਿਲਾਂ ਸਪਰੇਅ ਕਰਨੀ ਆ, ਜਾਂ ਇਹ ਨਹੀਂ ਕਿ ਬਿਮਾਰੀ ਨੇ ਆਪਦਾ ਪੂਰਾ ਕੰਮ ਕਰ ਲਿਆ ਆਪਾਂ ਫਿਰ ਸਪਰੇਅ ਕਰਨੀ ਆ, ਅਸੀਂ ਸਪਰੇਅ ਉਸ ਚੀਜ਼ 'ਤੇ ਕਰਨੀ ਆ। ਸਾਨੂੰ ਇਹਦਾ ਪਤਾ ਕਿਵੇਂ ਲੱਗਣਾ ਹਰਜੀਤ ਜੀ? ਸਭ ਤੋਂ ਵੱਡੀ ਗੱਲ ਆ, ਇਹਦਾ ਪਤਾ ਤੁਹਾਨੂੰ ਲੱਗਣਾ ਜੇ ਤੁਸੀਂ ਰੋਜ਼ ਆਪਦੇ ਖੇਤ ਦਾ ਸਰਵੇਖਣ ਕਰੋ, ਰੋਜ਼ ਖੇਤ ਵਹਿੰਦੇ ਰਹੋ, ਅਗਰ ਜਿੱਥੇ ਸਾਨੂੰ ਕਿਤੇ ਇਸ ਤਰ੍ਹਾਂ ਦੀ ਕੋਈ ਚਿੰਨ ਨਜ਼ਰ ਆਉਂਦੇ ਆ ਤਾਂ ਸਾਨੂੰ ਫਿਰ ਉਸੇ ਵੇਲੇ ਨਾਲ ਦੀ ਨਾਲ ਸਪਰੇਅ ਕਰਨ ਦੀ ਲੋੜ ਆ। ਪਰ ਇਹ ਵੀ ਨਹੀਂ ਹੈ ਵੀ ਬਿਮਾਰੀ ਹੈ ਨਹੀਂ ਆਪਾਂ ਸਪਰੇਅ ਕਰੀਏ, ਜਾਂ ਆਪਾਂ ਉਦੋਂ ਸਪਰੇਅ ਕਰੀਏ ਜਦੋਂ ਸਮਾਂ ਲੰਘ ਗਿਆ ਹੋਵੇ, ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਸੋ ਇਹ ਪਤਾ ਤਾਂ ਲੱਗਣਾ ਜੇ ਤੁਸੀਂ ਆਪਦੇ ਖੇਤਾਂ ਦਾ ਰੋਜ਼ ਸਰਵੇਖਣ ਕਰੋਗੇ। ਫਿਰ
1: ਜੀ ਕਿਸਾਨ ਭਰਾਵੋ, ਡਾਕਟਰ ਸਾਹਿਬ ਨੇ ਬੜਾ ਸੋਹਣਾ ਸੁਨੇਹਾ ਦਿੱਤਾ। ਜਿਵੇਂ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਜਾਗਦਿਆਂ ਦੀਆਂ ਕੱਟੀਆਂ ਅਤੇ ਸੁੱਤਿਆਂ ਦੇ ਕੱਟੇ, ਉਹ ਸੁਨੇਹਾ ਇਹੀ ਸੀ ਕਿ ਆਪਣੇ ਖੇਤ ਗੇੜਾ ਮਾਰਦੇ ਰਹੋ, ਕਿਉਂਕਿ ਫਸਲ ਉਡੀਕਦੀ ਹੁੰਦੀ ਹੈ, ਕਿਸਾਨ ਨੂੰ ਪੁੱਤਰਾਂ ਵਾਂਗ ਉਡੀਕਦੀ ਹੁੰਦੀ ਹੈ, ਅਤੇ ਅਸੀਂ ਉੱਥੇ ਜ਼ਰੂਰ ਗੇੜਾ ਮਾਰਾਂਗੇ ਤਾਂ ਸਾਨੂੰ ਆਪਣੀ ਫਸਲ ਦੀ ਖਬਰ ਰਹੇਗੀ। ਇੱਕ ਕਿਸਾਨ ਭਰਾ ਹੋਰ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ?
2: ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ, ਪਿੰਡ ਦਾ ਨਾਮ ਦੱਸ ਦਿਓ।
2: ਦਰਸ਼ਨ ਸਿੰਘ ਜੀ।
1: ਜੀ ਦਰਸ਼ਨ ਸਿੰਘ ਜੀ, ਆਪਣਾ ਸਵਾਲ ਦੱਸੋ।
2: ਫੁੱਲੋ ਮਿੱਠੀ ਜੀ।
1: ਜੀ,
2: ਝੋਨਾ ਪੀੜਾ ਹੋ ਗਿਆ ਜੀ।
1: ਝੋਨਾ ਪੀੜਾ ਹੋ ਗਿਆ ਡਾਕਟਰ ਸਾਹਿਬ?
0: ਝੋਨਾ ਪੀੜਾ ਹੋ ਗਿਆ, ਜ਼ਿਆਦਾ ਸੰਭਾਵਨਾ ਇਹ ਹੈ ਕਿ ਲੋਹੇ ਦੀ ਘਾਟ ਹੋਊਗੀ।
2: ਠੀਕ ਹੈ ਜੀ।
0: ਹਲਕੀਆਂ ਜ਼ਮੀਨਾਂ ਜਿੱਥੇ ਪਾਣੀ
2: ਘੱਟ, ਹਲਕੀ ਹੈ, ਰੇਤਲੀ ਹੈ ਜੀ।
0: ਰੇਤਲੀ ਜ਼ਮੀਨ ਆ, ਜਦੋਂ ਉੱਥੇ ਝੋਨਾ ਲਾਓਗੇ ਤਾਂ ਲੋਹੇ ਦੀ ਘਾਟ ਆਊਗੀ ਇਕਦਮ।
2: ਹਾਂਜੀ ਹਾਂ।
0: ਠੀਕ ਹੈ ਜੀ, ਅਤੇ ਲੋਹੇ ਦੀਆਂ ਸਪਰੇਆਂ ਮਤਲਬ ਜਿਹੜੀਆਂ ਸ਼ੁਰੂ ਕਰੋ, ਇੱਕ ਕਿਲੋ ਲੋਹਾ ਖਾਦ ਜਿਹੜੀ 100 ਲੀਟਰ ਪਾਣੀ 'ਚ ਪਾ ਕੇ ਸਵੇਰ ਦੇ ਟਾਈਮ 9 ਤੋਂ 10 ਵਜੇ ਦੇ ਦਰਮਿਆਨ ਸਪਰੇਅ ਕਰੋ। ਇੱਕ ਸਪਰੇਅ ਨਾਲ ਹੱਲ ਨਹੀਂ ਹੋਣਾ, ਤਕਰੀਬਨ ਤੁਹਾਨੂੰ 2-3 ਸਪਰੇਆਂ ਕਰਨੀਆਂ ਪੈਣਗੀਆਂ ਜੇ ਪੀੜਾ ਹੋ ਗਿਆ। ਅਤੇ ਜੇ ਫਿਰ ਵੀ ਕੋਈ ਮੁਸ਼ਕਲ ਆ ਰਹੀ ਹੈ ਤਾਂ ਸਾਡਾ ਦਫ਼ਤਰ ਫਾਰਮ ਸਲਾਹਕਾਰ ਸੇਵਾ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਪਹਿਲੀ ਮੰਜ਼ਿਲ ਦੇ ਉੱਥੇ ਆਓ, ਅਤੇ ਤੁਹਾਨੂੰ ਲੋਹਾ ਖਾਦ ਵੀ ਦੇ ਦਿਆਂਗੇ। ਕੱਲ੍ਹ ਨੂੰ ਸੰਪਰਕ ਕਰ ਲਿਓ, ਸਾਡੇ ਨਾਲ ਸੰਪਰਕ ਕਰ ਲਿਓ ਅਤੇ ਤੁਹਾਡੇ ਲੋਹੇ ਦੀ ਹਾਂਜੀ ਹਾਂਜੀ, ਨਹੀਂ ਤੁਸੀਂ ਕੱਲ੍ਹ ਦਫ਼ਤਰ ਆ ਜਾਓ ਜੀ, ਕ੍ਰਿਸ਼ੀ ਵਿਗਿਆਨ ਕੇਂਦਰ 'ਚ ਤੁਹਾਡਾ ਮਸਲਾ ਹੱਲ ਕਰ ਦਿਆਂਗੇ।
1: ਜੀ ਡਾਕਟਰ ਸਾਹਿਬ, ਆਪਾਂ ਨਰਮੇ ਦੇ ਬਾਰੇ ਗੱਲ ਕਰ ਰਹੇ ਸੀ।
0: ਨਰਮੇ ਦੇ ਵਿੱਚ ਜੀ, ਇਸ ਸਟੇਜ 'ਤੇ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਨਰਮਾ ਆਪਦੇ ਜਿਹੜਾ ਰੀਪ੍ਰੋਡਕਟਿਵ ਫੇਸ 'ਚ ਆ ਚੁੱਕਾ, ਜਿਹਨੂੰ ਆਪਾਂ ਕਹਿੰਦੇ ਹਾਂ ਫੁੱਲ ਲਾਉਣੇ ਅਤੇ ਟਿੰਡੇ ਆਉਣੇ, ਨਾਲ ਨਾਲ ਵਧੀ ਵੀ ਜਾਂਦਾ। ਰਸ ਚੂਸਣ ਵਾਲੇ ਕੀੜਿਆਂ 'ਚੋਂ ਤੇਲਾ ਇਸ ਵਾਰੀ ਜ਼ਿਆਦਾ ਬਹੁਤੇ ਖੇਤਾਂ ਦੇ ਵਿੱਚ
1: ਜੀ,
0: ਕਿਸੇ ਖੇਤ ਦੇ ਵਿੱਚ ਜਿਹੜੀ ਚਿੱਟੀ ਮੱਖੀ ਹੈ ਉਹਦਾ ਹਮਲਾ ਵੀ ਹੈ, ਲੇਕਿਨ ਇਹ ਹੈ ਕਿ ਅਜੇ ਸਿਰ ਤੋਂ ਪਾਣੀ ਕਿਤੇ ਨਹੀਂ ਲੰਘਿਆ। ਹੁਣ ਚਿੱਟਾ ਜਿਹੜਾ ਮੱਛਰ ਹੈ ਉਹਦੇ ਵਾਸਤੇ ਅਤੇ ਤੇਲੇ ਵਾਸਤੇ ਕੁਛ ਸਪਰੇਆਂ ਜਿਹੜੀਆਂ ਸਾਂਝੀਆਂ ਵੀ ਨੇ ਅਤੇ ਕੁਛ ਅਲੱਗ ਅਲੱਗ ਵੀ ਆ। ਜਿੱਥੇ ਤੇਲਾ ਕਾਬੂ ਨਹੀਂ ਆ ਰਿਹਾ ਉੱਥੇ ਨਵੀਆਂ ਸਪਰੇਆਂ ਜਿਹੜੀਆਂ ਕੀਫਣ ਜਾਂ ਨਿਓਣ 300 ਮਿਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਜਾਂ ਉਲਾਲਾ 80 ਗ੍ਰਾਮ ਜਾਂ ਓਸ਼ੀਨ 60 ਗ੍ਰਾਮ, ਇਹ ਦਵਾਈਆਂ ਦੀ ਵਰਤੋਂ ਜਿਹੜੀ ਉਹ ਕਰੋ, ਤਾਂ ਕਿ ਮਤਲਬ ਕਿ ਆਪਾਂ ਜਿਹੜੀ, ਕਿਉਂਕਿ ਇਸ ਨਾ ਮਤਲਬ ਜਿਹੜੀਆਂ ਕੁਛ ਸਸਤੀਆਂ ਦਵਾਈਆਂ ਉਹ ਘੱਟ ਕੰਮ ਕਰ ਰਹੀਆਂ ਨੇ ਜਾਂ ਉਹਨਾਂ ਦੇ ਓਨੇ ਵਧੀਆ ਨਤੀਜੇ ਨਹੀਂ ਆ ਰਹੇ। ਫਿਰ ਚਿੱਟੀ ਮੱਖੀ ਜਿਹੜੇ ਖੇਤ ਦੇ ਵਿੱਚ ਜ਼ਿਆਦਾ, ਉਹਦੇ ਵਿੱਚ ਦੋ ਦਵਾਈਆਂ ਦੇਖੋ ਸਾਂਝੀਆਂ ਆ ਗਈਆਂ, ਜੇ ਦੋਵੇਂ ਕੀੜੇ ਦਰਮਿਆਨੇ ਆ ਤਾਂ ਇਹਦੇ ਵਿੱਚ ਆਪਾਂ ਓਸ਼ੀਨ ਅਤੇ ਉਲਾਲਾ ਦੋਵਾਂ ਕੀੜਿਆਂ ਵਾਸਤੇ ਸਿਫਾਰਸ਼ ਕਰਦੇ ਹਾਂ। ਇਸ ਤੋਂ ਇਲਾਵਾ ਲੈਨੋ 1/2 ਲੀਟਰ ਆਪਾਂ ਕਰ ਸਕਦੇ ਹਾਂ, ਉਹ ਬਰਾਉਣ ਆ ਜਿਹੜੀ ਉਹ 200 ml ਕਰ ਸਕਦੇ ਹਾਂ ਜਦੋਂ ਆਪਾਂ ਚਿੱਟੀ ਮੱਖੀ ਇਕੱਲੀ ਦੀ ਰੋਕਥਾਮ ਕਰਨੀ ਹੈ, ਅਤੇ ਇਹ ਜਾਂ ਡੈਂਟੈਟਸੂ ਆ ਜਿਹੜੀ ਆਪਾਂ 20 ਗ੍ਰਾਮ ਕਰ ਸਕਦੇ ਹਾਂ। ਸੋ ਇਹ ਜਿਹੜੀਆਂ ਚਿੱਟਾ ਮੱਛਰ ਅਤੇ ਤੇਲਾ, ਇਹ ਦੋਵੇਂ ਰਸ ਚੂਸਣ ਵਾਲੇ ਕੀੜੇ ਆ, ਇੱਕ ਵਾਰੀ ਜੇ ਇਹਨਾਂ ਦੀ ਗਿਣਤੀ ਜ਼ਿਆਦਾ ਹੋ ਗਈ ਤਾਂ ਫਿਰ ਫਸਲ ਝੁਲਸੀ ਹੋਈ ਨਜ਼ਰ ਆਊਗੀ
1: ਜੀ।
0: ਜੇ ਤੇਲਾ ਬਹੁਤ ਜ਼ਿਆਦਾ ਵੱਧ ਗਿਆ, ਥੱਲੇ ਵਾਲੇ ਪੱਤੇ ਜਿਹੜੇ ਉਹ ਸੜ ਜਾਣੇ ਆ ਹੌਲੀ ਹੌਲੀ, ਅਤੇ ਫਸਲ ਨੂੰ ਇੰਨਾ ਕੁ ਝਟਕਾ ਲੱਗਣਾ ਦੁਬਾਰੇ ਲੀਹ 'ਤੇ ਆਉਣਾ ਔਖਾ ਹੋ ਜਾਂਦਾ। ਚਿੱਟੇ ਮੱਛਰ ਦੇ ਨਾਲ ਪੱਤੇ ਹੌਲੀ ਹੌਲੀ ਬਹੁਤ ਜ਼ਿਆਦਾ ਗਿਣਤੀ ਹੋ ਜਾਏ, ਪੱਤੇ ਕਾਲੇ ਪੈਣੇ ਸ਼ੁਰੂ ਹੋ ਜਾਂਦੇ, ਉੱਤੇ ਜਿਹੜੀ ਯਾਰ ਉੱਲੀ ਜੰਮਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹਨਾਂ ਕੀੜਿਆਂ ਨੂੰ ਸਿਫਾਰਸ਼ ਜ਼ਹਿਰਾਂ ਸਿਫਾਰਸ਼ ਮਾਤਰਾ 'ਚ ਲਗਾਤਾਰ ਵਰਤ ਕੇ ਕਾਬੂ 'ਚ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੌਦੇ ਦਾ ਵਾਧਾ ਵਿਕਾਸ ਹੋਈ ਜਾਵੇ। ਅਗਲੀ ਚੀਜ਼ ਹੈ ਜਿਹੜੀ ਖਤਰਨਾਕ, ਜਿਹੜੀ ਪਿਛਲੇ 4-5 ਸਾਲਾਂ ਤੋਂ, ਉਹ ਇੱਕ ਟਿੰਡੇ ਦੀ ਸੁੰਡੀ ਹੈ ਜਿਹਨੂੰ ਅਸੀਂ ਗੁਲਾਬੀ ਸੁੰਡੀ ਕਹਿੰਦੇ ਹਾਂ
1: ਜੀ।
0: ਇਹ ਜਿਹੜੀ ਗੁਲਾਬੀ ਸੁੰਡੀ ਆ, ਇਹ ਫੁੱਲ ਤੋਂ ਸ਼ੁਰੂ ਹੁੰਦੀ ਆ ਅਤੇ ਹੌਲੀ ਹੌਲੀ ਟਿੰਡਿਆਂ ਦੇ ਵਿੱਚ ਵੀ ਹੁੰਦੀ ਹੈ, ਅਤੇ ਇਸ ਵਾਰੀ ਜਿਹੜੇ ਅਸੀਂ ਹੁਣ ਤੱਕ ਸਰਵੇਖਣ ਕੀਤੇ ਆ, ਅੱਜ ਤੱਕ ਸਥਿਤੀ ਖਰਾਬ ਨਹੀਂ ਹੈ
1: ਜੀ,
0: ਅੰਡਰ ਕੰਟਰੋਲ ਆ। ਲੇਕਿਨ ਇਸ ਤੋਂ ਅੱਗੇ ਜਦੋਂ ਕਿ ਨਰਮੇ ਨੇ ਹੋਰ ਵਾਧਾ ਵਿਕਾਸ ਕਰ ਲੈਣਾ, ਮੁੜ ਕੇ ਸਪਰੇਅ ਜਿਹੜੀ ਉਨੀ ਵਧੀਆ ਤਰੀਕੇ ਦੇ ਨਾਲ ਨਹੀਂ ਕੀਤੀ ਜਾਂਦੀ, ਤਾਂ ਫਿਰ ਖਾਸ ਕਰਕੇ ਅੱਧ ਅਗਸਤ ਤੋਂ ਅੱਧ ਸਤੰਬਰ ਦੇ ਵਿੱਚ ਇਹਦਾ ਹਮਲਾ ਜ਼ਿਆਦਾ ਹੋ ਜਾਂਦਾ
1: ਜੀ,
0: ਜਦੋਂ ਫਸਲ ਜਿਹੜੀ ਹੈ ਭਰਪੂਰ ਵਾਧਾ ਵਿਕਾਸ ਕਰ ਲੈਂਦੀ ਹੈ। ਤਾਂ ਇਹ ਮੰਨ ਕੇ ਚੱਲੀਏ ਵੀ ਅੱਜ ਤੋਂ ਬਾਅਦ ਲਗਾਤਾਰ ਅੱਧ ਸਤੰਬਰ ਤੱਕ ਸਾਨੂੰ ਹਰ ਹਫ਼ਤੇ ਜਿਹੜੀਆਂ ਗੁਲਾਬੀ ਸੁੰਡੀ ਦੀ ਰੋਕਥਾਮ ਕਰਨ ਵਾਲੀਆਂ ਜ਼ਹਿਰਾਂ ਉਹਨਾਂ ਦੀ ਵਰਤੋਂ ਜਿਹੜੀ ਉਹ ਜ਼ਰੂਰੀ ਹੈ, ਕਿਉਂਕਿ

0: ਇਹ ਜਿਹੜਾ ਕੀੜਾ ਇਹਦੇ ਵਾਸਤੇ ਕੋਈ ਬੀ ਟੀ ਜੀ ਨਹੀਂ ਹੈ, ਇਹਦੀ ਅਸੀਂ ਵਰਤੋਂ ਕਰਨੀ ਆ, ਇਹਨੂੰ ਅੰਡਰ ਕੰਟਰੋਲ ਰੱਖਣਾ, ਤਾਂ ਫਿਰ ਸਾਨੂੰ ਸਿਰਫ ਕੀਟਨਾਸ਼ਕ ਦਵਾਈਆਂ ਹੀ ਵਰਤਣੀਆਂ ਪੈਣਗੀਆਂ
1: ਜੀ।
0: ਅਤੇ ਕਿਸਾਨ ਵੀਰ ਕਈ ਵਾਰੀ ਕੀ ਕਰਦੇ ਆ, ਉਹ ਇਸ ਲੈਂਦੇ ਵੀ ਅੱਜ ਤਾਂ ਮੇਰੀ ਫਸਲ ਠੀਕ ਆ, ਮੈਂ ਸਪਰੇਅ ਕਿਉਂ ਕਰਾਂ, ਵੀ ਡਾਕਟਰ ਸਾਹਿਬ ਕਹੀ ਜਾਂਦੇ ਜੀ ਹਰ ਹਫ਼ਤੇ ਸਪਰੇਅ ਚੁੱਪ ਕਰਕੇ ਕਰੀ ਜਾਓ
1: ਜੀ।
0: ਲੇਕਿਨ ਕੀ ਹੁੰਦਾ ਜਦੋਂ ਆਪਾਂ ਨਹੀਂ ਕਰਦੇ, ਇੱਕ ਵਾਰੀ ਫਸਲ ਠੀਕ ਲੱਗਦੀ ਆ, 10 ਦਿਨਾਂ ਬਾਅਦ ਇੰਨਾ ਜ਼ਿਆਦਾ ਕੀੜਾ ਹੋ ਜਾਂਦਾ ਵੀ ਜਿਹੜਾ ਉਸ ਦਰਮਿਆਨ ਫੁੱਲ ਅਤੇ ਫਲ ਬਣਿਆ ਹੁੰਦਾ ਸਾਰਾ ਕਾਣਾ ਹੋ ਜਾਂਦਾ
1: ਜੀ।
0: ਸੋ ਅਸੀਂ ਇੱਥੇ ਕਹਿੰਦੇ ਹਾਂ ਵੀ ਜਿਹੜਾ ਅਗਸਤ ਦਾ ਦੂਜਾ ਹਫ਼ਤਾ ਹੈ, ਮਤਲਬ 10 ਤਰੀਕ ਤੋਂ ਬਾਅਦ ਅੱਧ ਸਤੰਬਰ ਤੱਕ ਜਿਹੜਾ 35 ਦਿਨ ਬਣਦੇ ਆ, ਇਹ ਬਹੁਤ ਜ਼ਿਆਦਾ ਜਿਹਨੂੰ ਆਪਾਂ ਕਹਿ ਲਈਏ ਕਿ ਨਾਜ਼ੁਕ ਨੇ
1: ਜੀ।
0: ਅਤੇ ਇਹ ਨਾਜ਼ੁਕ ਦਿਨਾਂ ਦੇ ਵਿੱਚ 5-6 ਸਪਰੇਆਂ ਹੋਣੀਆਂ ਆਮ ਗੱਲ ਹੈ, ਇਹ ਹੋਣਗੀਆਂ ਹੀ। ਸਾਰੀਆਂ ਜਿਹੜੀਆਂ ਸਪਰੇਅ ਆ ਜਾਂ ਜ਼ਹਿਰ ਉਹ ਸਾਰੇ ਮਹਿੰਗੇ ਵਰਤਣ ਦੀ ਲੋੜ ਨਹੀਂ, ਕੁਛ ਸਪਰੇਆਂ ਆਪਣੀਆਂ ਸਸਤੀਆਂ ਜਿਵੇਂ ਸਿੰਥੈਟਿਕ ਗਰੁੱਪ ਦੀਆਂ ਦਵਾਈਆਂ ਉਹ ਸਸਤੀਆਂ, ਦੂਜੀਆਂ ਥੋੜ੍ਹੀਆਂ ਜਿਹੀਆਂ ਮਹਿੰਗੀਆਂ, ਤਾਂ ਆਪਾਂ 3 ਕੁ ਸਪਰੇਆਂ ਉਹ, 3 ਕੁ ਉਹ, ਅਤੇ 5-6 ਸਪਰੇਆਂ ਜਿਹੜੀਆਂ ਹੋਣਗੀਆਂ ਉਹ ਆਪਾਂ ਅਲਟਰਨੇਟ, ਇੱਕ ਵਾਰੀ ਉਹ ਇੱਕ ਵਾਰੀ ਉਹ ਕਰਕੇ ਇਹਨੂੰ ਆਪਾਂ ਕਾਬੂ 'ਚ ਰੱਖਣਾ। ਲੇਕਿਨ ਜੇ ਆਪਾਂ ਇਸ ਸਟੇਜ 'ਤੇ ਆਣ ਕੇ ਸਪਰੇ ਨਾ ਕੀਤੀ ਤਾਂ ਫਿਰ ਮੁਸ਼ਕਲ ਬਹੁਤ ਆ, ਕਿਉਂਕਿ ਕਿਸਾਨ ਨੂੰ ਇਹ ਪਤਾ ਨਹੀਂ ਲੱਗਦਾ
1: ਜੀ,
0: ਕੀੜਾ ਬਹੁਤ ਛੋਟਾ। ਜੇ ਤਾਂ ਫਸਲ ਦੇ ਅੰਦਰ ਵੜੀਏ ਤਾਂ ਪਤਾ ਲੱਗਦਾ ਵੀ ਉਸ ਫੁੱਲ ਦੇ ਵਿੱਚ ਉਹ ਫੁੱਲ ਆ ਜਿਹੜਾ ਦੂਜੇ ਫੁੱਲਾਂ ਦੇ ਨਾਲ ਨਹੀਂ ਰਲਦਾ
1: ਜੀ,
0: ਪਤਾ ਲੱਗਦਾ ਵੀ ਸੁੰਡੀ ਹੈਗੀ ਆ। ਲੇਕਿਨ ਸਰਵੇਖਣ ਬਹੁਤ ਜ਼ਰੂਰੀ ਹੈ।
1: ਅਤੇ ਜਿਹੜਾ
0: ਟਿੰਡਾ ਤੁਹਾਨੂੰ ਬਾਹਰੋਂ ਵੇਖਣ ਨੂੰ ਚੰਗਾ ਬੜਾ ਲੱਗੀ ਜਾਂਦਾ, ਲੇਕਿਨ ਜਦੋਂ ਤੋੜ ਕੇ ਦੇਖੀਦਾ ਤਾਂ ਉਹਦੇ ਅੰਦਰ ਸੁੰਡੀ ਹੈ
1: ਜੀ।
0: ਸੋ ਇਹ ਜਿਹੜਾ ਟਾਈਮ ਆ ਗਿਆ ਜਿਹਨੂੰ ਆਪਾਂ ਕਹੀਏ ਵੀ ਅਗਸਤ ਦੇ ਦੂਜੇ ਹਫ਼ਤੇ ਤੋਂ ਤਕਰੀਬਨ 10 ਤਰੀਕ ਤੋਂ ਲੈ ਕੇ, ਅਤੇ ਆਪਾਂ ਇਹਨੂੰ ਇਹਦੀ ਰੋਕਥਾਮ ਵਾਸਤੇ ਜਿਹੜੀਆਂ ਸਿਫਾਰਸ਼ ਜ਼ਹਿਰਾਂ ਜ਼ਰੂਰ ਛਿੜਕਣੀਆਂ। ਅਗਲੀ ਚੀਜ਼ ਇੱਕ ਨਰਮੇ ਦੀ ਆਖਰੀ ਹੋਰ, ਉਹ ਇਹ ਆ ਵੀ ਇਸ ਟਾਈਮ ਦੇ ਦਰਮਿਆਨ ਇਹਨੂੰ ਖਾਦ ਖੁਰਾਕ ਦੀ ਬਹੁਤ ਲੋੜ ਹੁੰਦੀ ਹੈ, ਖਾਦਾਂ ਅਸੀਂ ਪਹਿਲਾਂ ਪਾ ਚੁੱਕੇ ਹਾਂ, ਤਾਂ ਫਸਲ ਨੂੰ ਜਾਨ ਦੇਣ ਵਾਸਤੇ, ਤਕੜਾ ਰੱਖਣ ਵਾਸਤੇ ਪੋਟਾਸ਼ੀਅਮ ਨਾਈਟ੍ਰੇਟ, ਕਿਸਾਨ ਉਹਨੂੰ 13-0-45 ਕਹਿ ਦਿੰਦੇ ਆ, ਉਹਦੀਆਂ 3-4 ਸਪਰੇਆਂ 10 ਦਿਨ ਦੇ ਵਕਫੇ ਤੋਂ ਜ਼ਰੂਰ ਕਰੋ, ਤਾਂ ਕਿ ਫਸਲ ਫਲ ਵੀ ਲਈ ਜਾਵੇ, ਟਿੰਡੇ ਵੀ ਬਣੀ ਜਾਣ ਅਤੇ ਉਹਦਾ ਵਾਧਾ ਵਿਕਾਸ ਵੀ ਹੋਈ ਜਾਵੇ। ਅਤੇ ਉਹਦੇ ਵਾਸਤੇ ਪੋਟਾਸ਼ੀਅਮ ਨਾਈਟ੍ਰੇਟ 13-0-45 2 ਕਿਲੋ 100 ਲੀਟਰ ਪਾਣੀ 'ਚ ਪਾ ਕੇ ਤਕਰੀਬਨ 10 ਦਿਨ ਦੇ ਵਕਫੇ 'ਤੇ ਸਪਰੇਆਂ ਵੀ ਲਗਾਤਾਰ ਕਰੀਓ, ਤਾਂ ਕਿ ਉਹਨੂੰ ਖਾਦ ਖੁਰਾਕ ਵੀ ਪੂਰੀ ਮਿਲੇ। ਬਰਸਾਤ ਇਸ ਵਾਰੀ ਘੱਟ ਹੋ ਰਹੀ ਹੈ, ਤਾਂ ਫਿਰ ਇਹ ਵੀ ਦੇਖਣਾ ਕਿ ਨਾਲ ਦੀ ਨਾਲ ਪਾਣੀ ਦਾ ਵੀ ਧਿਆਨ ਰੱਖਿਆ ਜਾਵੇ
1: ਜੀ। ਡਾਕਟਰ ਸਾਹਿਬ, ਬੜੀਆਂ ਹੀ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀਆਂ ਦਿੱਤੀਆਂ ਨੇ, ਜਿੰਨਾ ਗਿਆਨ ਤੁਹਾਡੇ ਕੋਲ ਹੈ, ਅਤੇ ਸਾਨੂੰ ਲੱਗਦਾ ਵੀ ਸਾਡੇ ਕੋਲ ਸਮਾਂ ਥੋੜ੍ਹਾ ਪੈ ਜਾਂਦਾ ਤੁਹਾਡੇ ਨਾਲ ਗੱਲ ਕਰਦਿਆਂ। ਇਹ ਗੱਲਾਂ ਬਾਤਾਂ ਕਿਸਾਨ ਭਰਾਵੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਜਾਰੀ ਰਹਿਣਗੀਆਂ, ਜਿਹੜੀਆਂ ਜਾਣਕਾਰੀਆਂ ਰਹਿ ਜਾਣਗੀਆਂ ਉਹ ਅਗਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਫਿਰ ਡਾਕਟਰ ਸਾਹਿਬ ਹੋਰਾਂ ਤੋਂ ਲੈਂਦੇ ਰਹਾਂਗੇ। ਡਾਕਟਰ ਅਮਰਜੀਤ ਸਿੰਘ ਸੰਧੂ ਜੀ, ਤੁਸੀਂ ਸਾਡੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਵਿੱਚ ਅੱਜ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਜੀ।
1: ਕਿਸਾਨ ਭਰਾਵੋ, ਹੁਣ ਤੁਹਾਨੂੰ ਮੌਸਮ ਦੇ ਬਾਰੇ ਮੈਂ ਜਾਣਕਾਰੀ ਦੇ ਦਿਆਂ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ, ਭਾਰਤ ਮੌਸਮ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮੀ ਸਲਾਹ ਬੁਲੇਟਿਨ ਦੇ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਬਠਿੰਡਾ ਅਤੇ ਇਸਦੇ ਆਸ ਪਾਸ ਬੱਦਲਵਾਈ ਬਣੇ ਰਹਿਣ ਅਤੇ ਜ਼ਿਆਦਾਤਰ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ, ਅਤੇ ਅਨੁਮਾਨ ਹੈ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਬਠਿੰਡਾ ਅਤੇ ਇਸਦੇ ਆਸ ਪਾਸ ਦੇ ਖੇਤਰਾਂ 'ਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਕਿਤੇ ਰਹੇਗਾ। ਵੱਧ ਤੋਂ ਵੱਧ ਨਮੀ ਦੀ ਮਾਤਰਾ 90% ਅਤੇ ਘੱਟ ਤੋਂ ਘੱਟ ਨਮੀ ਦੀ ਮਾਤਰਾ 60% ਦੇ ਆਸ ਪਾਸ ਕਿਤੇ ਰਹਿਣ ਦਾ ਅਨੁਮਾਨ ਹੈ। ਹਵਾ ਦੀ ਗਤੀ ਦਾ ਕਿਆਸ ਲਾਇਆ ਗਿਆ ਕਿ ਲਗਭਗ 12 ਕਿਲੋਮੀਟਰ ਪ੍ਰਤੀ ਘੰਟਾ ਦੇ ਆਸ ਪਾਸ ਰਹੇਗੀ। ਇਹ ਸੀ ਮੌਸਮ ਦੇ ਬਾਰੇ ਜਾਣਕਾਰੀ ਕਿਸਾਨ ਭਰਾਵੋ। ਇਸੇ ਦੇ ਨਾਲ ਹੀ ਮੈਨੂੰ ਹਰਜੀਤ ਸਿੰਘ ਨੂੰ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਇੱਥੇ ਹੀ ਸਮੇਟਣ ਦੀ ਆਗਿਆ ਦਿਓ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ।

ਹਾਂਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਜਿਸ ਦੇ ਵਿੱਚ ਕਿਸਾਨਾਂ ਦੇ ਅਗਸਤ ਮਹੀਨੇ ਦੇ ਰੁਝੇਵਿਆਂ ਬਾਰੇ ਗੱਲ ਕਰ ਰਹੇ ਸਨ ਡਾਕਟਰ ਅਮਰਜੀਤ ਸਿੰਘ ਅਤੇ ਉਹਨਾਂ ਦੇ ਮੁਲਾਕਾਤੀ ਸਨ ਹਰਜੀਤ ਮਾੜੀ ਜੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 5:30। ਪ੍ਰੋਗਰਾਮਾਂ ਦੀ ਲੜੀ ਵਿੱਚ ਆਓ ਹੁਣ ਸੁਣਦੇ ਹਾਂ ਅਗਲਾ ਪ੍ਰੋਗਰਾਮ ਗੱਲਾਂ ਚੋਂ ਗੱਲ, ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਵਿਸ਼ਾ ਹੋਵੇਗਾ ਜੀ

ਤੇ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੈਸੂ। ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ, ਪ੍ਰੋਗਰਾਮ ਵਾਚਕ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਪ੍ਰੋਗਰਾਮ ਸੰਪਾਦਨ ਕਰਤਾ ਸਤਪਾਲ ਬਰਾੜ ਅਤੇ ਮਮਤਾ ਅਰੋੜਾ।

ਹਾਂਜੀ ਸਤਿਕਾਰਯੋਗ ਸਰੋਤਿਓ, ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਮੈਂ ਹਰਜੀਤ ਸਿੰਘ ਹਾਜ਼ਰ ਹਾਂ ਅਤੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ। ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਅੱਜ ਹੋਵੇਗਾ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਜਿਸ ਦੇ ਤਹਿਤ ਅੱਜ ਦਾ ਵਿਸ਼ਾ ਰਹੇਗਾ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰ ਹੀ ਹੈ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ। ਤਾਂ ਆਓ ਸੁਣਦੇ ਹਾਂ ਅੱਜ ਦਾ ਇਹ ਪ੍ਰੋਗਰਾਮ, ਜਿਸ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਹਨ ਸ਼੍ਰੀ ਬਲਜੀਤ ਸ਼ਰਮਾ ਅਤੇ ਸੰਪਾਦਨ ਹੈ ਸਤਪਾਲ ਬਰਾੜ ਅਤੇ ਮਮਤਾ ਅਰੋੜਾ ਹੋਰਾਂ ਦਾ।

ਤੇਰਾ ਕਿਸ ਮਿੱਟੀ ਦਾ ਬਣਿਆ, ਕਿਸ ਮਿੱਟੀ ਦਾ ਬਣਿਆ। ਸੱਚਮੁੱਚ ਸੱਚਮੁੱਚੀ ਜਿਉਂ ਜੋਗੀ ਦਾ ਫੇਰਾ, ਵਰਿਆਂ ਤੋਂ ਨਾ ਗਿਣਿਆ ਜਾਵੇ। ਜਿੰਨਾ ਕੀਤਾ ਪੰਧ ਲਮੇਰਾ, ਜਿੰਨਾ ਕੀਤਾ ਪੰਧ ਲਮੇਰਾ, ਧਰਤੀ ਤੋਂ ਅੰਬਰ ਵਿੱਚ ਕਾਹੇ। ਸੂਰਜ ਜਿੱਡਾ ਜਿਸਦਾ ਘੇਰਾ, ਸੂਰਜ ਜਿੱਡਾ ਜਿਸਦਾ ਘੇਰਾ, ਕਿੱਕਰ ਕੰਢੇ ਮਲੇ ਝਾੜੀਆਂ। ਸਭ ਕਹਿੰਦੇ ਇਹ ਮੁਰਸ਼ਦ ਮੇਰਾ, ਸਭ ਕਹਿੰਦੇ ਇਹ ਮੁਰਸ਼ਦ ਮੇਰਾ। ਨਾ ਵਿਰਾਗ ਤੇ ਨਾ ਅਨੁਰਾਗ, ਨਾ ਵਿਰਾਗ ਤੇ ਨਾ ਅਨੁਰਾਗ, ਵਰੇ ਮੇਗਲਾ ਸਿਰ ਤੇ ਭਾਵੇਂ। ਸਦਾ ਗਾਵਦਾ ਦੀਪਕ ਰਾਗ, ਸਦਾ ਗਾਵਦਾ ਦੀਪਕ ਰਾਗ, ਆਪਣੇ ਹੀ ਇੱਕ ਲਾਪੇ ਦੀ ਲੈ ਲੇਫ ਤਲਾਈ, ਆਪਣੇ ਹੀ ਇੱਕ ਲਾਪੇ ਦੀ ਲੈ ਲੇਫ ਤਲਾਈ। ਚੁੱਪ ਦੀ ਬੁੱਕਲ ਸਰਦ ਰਜਾਈ, ਚੁੱਪ ਦੀ ਬੁੱਕਲ ਸਰਦ ਰਜਾਈ, ਪਾਲੇ ਵਿੱਚ ਉਹ ਆਪ ਹੰਡਾਉਂਦਾ, ਪਰ ਬੋਟਾਂ ਨੂੰ ਨਿੱਘ ਵਰਤਾਉਂਦਾ। ਕਿਹੜੀ ਕਿਸਮ ਦਾ ਕਿਹੜਾ ਬੂਟਾ, ਕਿਹੜੀ ਕਿਸਮ ਦਾ ਕਿਹੜਾ ਬੂਟਾ, ਕਿਸ ਧਰਤੀ ਤੇ ਕਿਸ ਥਾਂ ਲਾਉਣਾ, ਉਸ ਨੂੰ ਇਹ ਕੁਝ ਯਾਦ ਨਹੀਂ ਰਹਿੰਦਾ, ਉਸ ਨੂੰ ਇਹ ਕੁਝ ਯਾਦ ਨਹੀਂ ਰਹਿੰਦਾ। ਕਿਸ ਮਿੱਟੀ ਦਾ ਬਣਿਆ, ਹਰ ਧਰਤੀ ਤੇ ਹਰ ਸੰਕਟ ਵਿੱਚ ਮਾਂ ਬੋਲੀ ਸਤਿਕਾਰਨ ਦੇ ਲਈ ਵਾਂਗ ਢਾਲ ਦੇ ਤਣਿਆ। ਆਪਣੇ ਰਾਹ ਵਿੱਚ ਬੀਜੇ ਕਿੱਕਰ, ਆਪਣੇ ਰਾਹ ਵਿੱਚ ਬੀਜੇ ਕਿੱਕਰ, ਜਦੋਂ ਕਦੇ ਕੰਡਿਆਲੇ ਬਣਦੇ, ਉਸਦੇ ਜਾਦੇ ਵੈਰੀ ਬਣ ਤਣਦੇ। ਹੌਂਕੇ ਭਰਦਾ ਕੁਝ ਨਾ ਕਹਿੰਦਾ, ਹੌਂਕੇ ਭਰਦਾ ਕੁਝ ਨਾ ਕਹਿੰਦਾ, ਅੰਦਰੋਂ ਅੰਦਰ ਕੁੜਦਾ ਰਹਿੰਦਾ। ਪਛਤਾਵਾ ਮਗਰੋਂ ਨਹੀਂ ਲੈਂਦਾ, ਪਛਤਾਵਾ ਮਗਰੋਂ ਨਹੀਂ ਲੈਂਦਾ। ਐਦਾਂ ਕਹਿੰਦਾ ਇਸ ਬੂਟੇ ਨੂੰ ਭਾਰੇ ਭਾਰੇ ਮਸ਼ਕਾਂ ਪਾਣੀ ਪਾਇਆ, ਭਰ ਭਰੇ ਮਸ਼ਕਾਂ ਪਾਣੀ ਪਾਇਆ। ਹੁਣ ਤੀਕਰ ਵੀ ਇਸ ਦਾ ਅਸਲਾ, ਹੁਣ ਤੀਕਰ ਵੀ ਦੀਪਕ ਦਾ ਅਸਲਾ, ਮੈਨੂੰ ਤਾਂ ਬਈ ਸਮਝ ਨਾ ਆਇਆ, ਮੈਨੂੰ ਤਾਂ ਬਈ ਸਮਝ ਨਾ ਆਇਆ। ਕਿਸ ਮਿੱਟੀ ਦਾ ਬਣਿਆ, ਕਿਸ ਮਿੱਟੀ ਦਾ ਬਣਿਆ। ਮੇਰੇ ਵਰਗੇ ਮੂੰਹ ਬੜ ਬੋਲੇ, ਮੇਰੇ ਵਰਗੇ ਮੂੰਹ ਬੜ ਬੋਲੇ, ਅਕਸਰ ਐਦਾਂ ਆਖ ਸੁਣਾਉਂਦੇ। ਤੂੰ ਨਾ ਸੋਚ ਸਮਝ ਕੇ ਪਹਿਲਾਂ ਬੂਟਾ ਲਾਇਆ, ਤੂੰ ਨਾ ਸੋਚ ਸਮਝ ਕੇ ਪਹਿਲਾਂ ਬੂਟਾ ਲਾਇਆ। ਹੁਣ ਜੋਬਣ ਤੇ ਜਦ ਉਹ ਆਇਆ, ਉਸਨੇ ਆਪਣਾ ਅਸਲੀ ਰੂਪ ਸਰੂਪ ਵਿਖਾਇਆ। ਕਿੱਕਰਾਂ ਨੂੰ ਬਾਬਾ ਜੀ ਕਿਧਰੇ, ਕਿੱਕਰਾਂ ਨੂੰ ਬਾਬਾ ਜੀ ਕਿਧਰੇ, ਅੰਬ ਨਾ ਲੱਗਦੇ ਇਹ ਵਰਤਾਰੇ ਗਰਜਾਂ ਬੱਧੇ, ਇਹ ਵਰਤਾਰੇ ਗਰਜਾਂ ਬੱਧੇ, ਸਾਰੇ ਜਗ ਦੇ ਕੁੱਲ ਦੁਨੀਆਂ ਤੇ। ਫਿਰਿਆ ਘੁੰਮਿਆ ਰਮਤਾ ਜੋਗੀ, ਫਿਰਿਆ ਘੁੰਮਿਆ ਰਮਤਾ ਜੋਗੀ, ਉਸਦੇ ਨਾਲੋਂ ਵੱਧ ਕਿਸੇ ਨਾ ਤਾਕਤ ਭੋਗੀ, ਦੀਪਕ ਦੇ ਨਾਲੋਂ ਵੱਧ ਕਿਸੇ ਨਾ ਤਾਕਤ ਭੋਗੀ। ਪੈਰੀ ਪੈਂਡਿਆਂ ਦੀ ਜੰਜ਼ੀਰੀ, ਪੈਰੀ ਪੈਂਡਿਆਂ ਦੀ ਜੰਜ਼ੀਰੀ, ਅਜਬ ਤਰ੍ਹਾਂ ਦਾ ਵੇਸ ਫਕੀਰੀ, ਅਜਬ ਤਰ੍ਹਾਂ ਦਾ ਵੇਸ ਫਕੀਰੀ, ਪਰ ਨਾ ਵੇਖੀ ਦਿਲ ਦਿਲਗੀਰੀ, ਪਰ ਨਾ ਵੇਖੀ ਦਿਲ ਦਿਲਗੀਰੀ। ਕਿਸ ਮਿੱਟੀ ਦਾ ਬਣਿਆ, ਹਰ ਧਰਤੀ ਦੇ ਹਰ ਸੰਕਟ ਵਿੱਚ ਮਾਂ ਬੋਲੀ ਸਤਿਕਾਰਨ ਦੇ ਲਈ ਵਾਂਗ ਢਾਲ ਦੇ ਤਣਿਆ। ਹਿੰਦੂ ਮੁਸਲਿਮ ਸਿੱਖ ਈਸਾਈ, ਜਿਸ ਧਰਤੀ ਤੇ ਭਾਈ ਭਾਈ, ਉਸ ਮਿੱਟੀ ਨੇ ਜਣਿਆ, ਉਸ ਮਿੱਟੀ ਨੇ

ਪੰਜਾਬ ਦੀ ਮਿੱਟੀ ਨਾਲ ਜੁੜੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਦੇ ਅੰਦਰ ਕਿਤਾਬਾਂ, ਸੋਚ ਅਤੇ ਭਾਸ਼ਾ ਪ੍ਰਤੀ ਗਹਿਰਾ ਪਿਆਰ ਸੀ। ਘਰ ਦਾ ਮਾਹੌਲ ਸੱਭਿਆਚਾਰਕ ਅਤੇ ਅਧਿਆਤਮਿਕ ਸੀ, ਇਸੇ ਕਾਰਨ ਉਹਨਾਂ ਦੇ ਅੰਦਰ ਸ਼ਬਦਾਂ ਨਾਲ ਸੰਵੇਦਨਾ ਜਨਮੀ। ਉਹ ਮੰਨਦੇ ਸਨ ਕਿ ਜਿਸ ਕੌਮ ਦੀ ਭਾਸ਼ਾ ਜਿਉਂਦੀ ਰਹਿੰਦੀ ਹੈ, ਉਸ ਕੌਮ ਦੀ ਰੂਹ ਕਦੇ ਨਹੀਂ ਮਰਦੀ, ਉਸ ਕੌਮ ਦੀ ਰੂਹ ਕਦੇ ਨਹੀਂ ਮਰਦੀ। ਦੋਸਤੋ, ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਅਧਿਆਪਨ ਦੇ ਖੇਤਰ ਵਿੱਚ ਕਦਮ ਰੱਖਿਆ। ਉਹ ਪੰਜਾਬੀ ਵਿਭਾਗ ਨਾਲ ਜੁੜੇ ਰਹੇ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਹੁਤ ਕੰਮ ਕੀਤਾ। ਉਹ ਡੀਨ ਫੈਕਲਟੀ ਆਫ ਲੈਂਗੁਏਜਿਸ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਤੇ ਵੀ ਰਹੇ। ਦੋਸਤੋ, ਉਹਨਾਂ ਦੀ ਕਲਾਸ ਵਿੱਚ ਵਿਦਿਆਰਥੀ ਸਿਰਫ ਪਾਠ ਨਹੀਂ ਸੁਣਦੇ ਸਨ, ਉਹ ਸੋਚਣਾ ਸਿੱਖਦੇ ਸਨ। ਦੋਸਤੋ, ਡਾਕਟਰ ਦੀਪਕ ਮਨਮੋਹਨ ਸਾਹਿਬ ਜੀ ਨੇ ਪੰਜਾਬੀ ਕਵਿਤਾ, ਆਲੋਚਨਾ, ਭਾਸ਼ਾ ਵਿਗਿਆਨ ਅਤੇ ਵਿਚਾਰਧਾਰਕ ਲਿਖਤ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਦੀ ਲਿਖਤ ਵਿੱਚ ਮਨੁੱਖੀ ਦਰਦ, ਸਮਾਜਿਕ ਚੇਤਨਾ ਅਤੇ ਅੰਦਰੂਨੀ ਸੰਘਰਸ਼ ਸਪਸ਼ਟ ਦਿਖਾਈ ਦਿੰਦਾ ਏ।

ਉਹਨਾਂ ਦੀਆਂ ਰਚਨਾਵਾਂ ਵਿੱਚ ਆਧੁਨਿਕ ਮਨੁੱਖ ਦੀ ਤਨਹਾਈ, ਅਸਥਿਰਤਾ ਅਤੇ ਸੱਚ ਦੀ ਖੋਜ ਬਹੁਤ ਡੂੰਘਾਈ ਨਾਲ ਮਿਲਦੀ ਹੈ। ਕਿਤਾਬਾਂ ਦੇ ਸਫ਼ਿਆਂ ਚੋਂ ਉਹ ਦਰਦ ਲੱਭਦਾ ਰਿਹਾ। ਜੋ ਲੋਕਾਂ ਦੇ ਚਿਹਰਿਆਂ ਤੇ ਸੀ, ਪਰ ਸ਼ਬਦਾਂ ਵਿੱਚ ਨਹੀਂ ਸੀ, ਦੋਸਤੋ, ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦਾ ਵਿਅਕਤੀਤਵ ਬਹੁਤ ਸੰਵੇਦਨਸ਼ੀਲ ਅਤੇ ਵਿਚਾਰਸ਼ੀਲ ਹੈ। ਉਹ ਪੰਜਾਬੀ ਭਾਸ਼ਾ ਨੂੰ ਕੇਵਲ ਵਿਸ਼ਾ ਨਹੀਂ ਮੰਨਦੇ, ਉਹ ਇਸ ਨੂੰ ਆਪਣੀ ਰੂਹ ਸਮਝਦੇ ਨੇ। ਉਹਨਾਂ ਦੇ ਲੈਕਚਰਾਂ ਵਿੱਚ ਦਰਸ਼ਨ ਵੀ ਹੁੰਦਾ ਸੀ, ਸਾਹਿਤ ਵੀ ਅਤੇ ਜੀਵਨ ਦੀ ਸੱਚਾਈ ਵੀ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਆਧੁਨਿਕ ਅਧਿਐਨ ਵਿੱਚ ਵੱਡਾ ਯੋਗਦਾਨ ਦਿੱਤਾ। ਉਹ ਗੁਰਮੁਖੀ ਲਿਪੀ, ਆਧੁਨਿਕ ਸਾਹਿਤ ਅਤੇ ਆਲੋਚਨਾ ਦੇ ਗੰਭੀਰ ਵਿਦਵਾਨ ਮੰਨੇ ਜਾਂਦੇ ਨੇ। ਦੋਸਤੋ, ਡਾਕਟਰ ਦੀਪਕ ਮਨਮੋਹਨ ਸਿੰਘ ਜੀ ਵਰਗੇ ਵਿਦਵਾਨ ਸਿਰਫ ਅਧਿਆਪਕ ਨਹੀਂ ਹੁੰਦੇ, ਉਹ ਸਮਾਜ ਦੀ ਚੇਤਨਾ ਹੁੰਦੇ ਨੇ। ਉਹਨਾਂ ਦੀ ਲਿਖਤ ਪੰਜਾਬੀ ਸਾਹਿਤ ਦੇ ਆਸਮਾਨ 'ਚ ਹਮੇਸ਼ਾ ਚਮਕਦੀ ਰਹੇਗੀ। ਉਹਨਾਂ ਦੀ ਲਿਖਤ ਅਤੇ ਵਿਚਾਰਧਾਰਾ ਪੰਜਾਬੀ ਸਾਹਿਤ ਦੇ ਆਸਮਾਨ 'ਚ ਹਮੇਸ਼ਾ ਚਮਕਦੀ ਰਹੇਗੀ। ਦੋਸਤੋ, ਮੇਰੀ ਵਿਚਾਰਧਾਰਾ ਦੇ ਵਿੱਚ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੀ ਸ਼ਖਸੀਅਤ ਨੂੰ ਬਿਆਨ ਕਰਨਾ ਇੱਕ ਸੂਰਜ ਨੂੰ ਦੀਪਕ ਦਿਖਾਉਣ ਦੇ ਬਰਾਬਰ ਹੋਵੇਗਾ। ਬੂੰਦ ਨੂੰ ਦਰਿਆ ਮਿਲਿਆ ਬੜੀ ਹੀ ਸ਼ਿੱਦਤ ਦੇ ਨਾਲ, ਜਿਵੇਂ ਰੂਹ ਮਿਲੀ ਹੋਵੇ ਸਦੀਆਂ ਤੋਂ ਵਿਛੜੇ ਸਾਹਾਂ ਨਾਲ, ਦੋਸਤੋ, ਇਹ ਸ਼ਬਦ ਮੈਂ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਹੋਰਾਂ ਦੀ ਸ਼ਖਸੀਅਤ ਨੂੰ ਬਿਆਨ ਕਰਨ ਲਈ ਬੋਲ ਰਿਹਾ ਹਾਂ। ਮੇਰੇ ਵਰਗੇ ਅਨਪੜ੍ਹ ਨੂੰ ਤਾਂ ਡਾਕਟਰ ਸਾਹਿਬ ਦੀ ਪੜ੍ਹਾਈ ਜਾਂ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਦੱਸਣਾ ਔਖਾ ਏ। ਉਹ ਸਿਰਫ ਇੱਕ ਮਨੁੱਖ ਨਹੀਂ, ਸਗੋਂ ਸ਼ਬਦਾਂ ਦਾ ਵਹਿੰਦਾ ਹੋਇਆ ਦਰਿਆ ਨੇ, ਜਿਨ੍ਹਾਂ ਵਿੱਚੋਂ ਗਿਆਨ, ਚੇਤਨਾ, ਪੰਜਾਬੀਅਤ ਅਤੇ ਮਨੁੱਖਤਾ ਦੀਆਂ ਅਣਗਿਣਤ ਛੱਲਾਂ ਆਉਂਦੀਆਂ ਨੇ। ਦੋਸਤੋ, ਜਿਹੜਾ ਵੀ ਜਗਿਆਸਾ ਨਾਲ ਉਹਨਾਂ ਦੇ ਨੇੜੇ ਆਇਆ, ਉਹ ਕੱਲੀ ਬੂੰਦ ਵਾਂਗ ਨਹੀਂ ਰਿਹਾ ਹੋਣਾ। ਬੂੰਦ ਵੱਲੋਂ ਦਰਿਆ ਨਾਲ ਕੀਤੀਆਂ ਮੁਲਾਕਾਤਾਂ ਸਮੇਂ ਦੀ ਡਾਇਰੀ ਵਿੱਚ ਨਹੀਂ ਲਿਖੀਆਂ ਜਾਂਦੀਆਂ, ਉਹ ਤਾਂ ਰੂਹ ਦੀਆਂ ਕੰਧਾਂ ਤੇ ਉੱਕਰ ਜਾਂਦੀਆਂ ਨੇ। ਸਰੋਤਿਓ, ਕੁਝ ਲੋਕ ਸਿਰਫ ਮਿਲਦੇ ਨਹੀਂ, ਸਗੋਂ ਰੂਹ ਦੇ ਅੰਦਰ ਉਤਰ ਜਾਂਦੇ ਨੇ। ਮੇਰੀ ਮਿਲਣੀ ਵੀ ਮੇਰੇ ਲਈ ਕੁਝ ਇਸੇ ਤਰ੍ਹਾਂ ਦੀ ਸੀ, ਜਿਵੇਂ ਕੋਈ ਬੂੰਦ ਸਦੀਆਂ ਤੋਂ ਦਰਿਆ ਨੂੰ ਮਿਲਣ ਦੀ ਚਾਹਤ ਵਿੱਚ ਹੋਵੇ ਤੇ ਇੱਕ ਦਿਨ ਉਹ ਦਰਿਆ ਬਾਹਾਂ ਖਿਲਾਰੇ ਉਡੀਕ ਕਰਦਾ ਮਿਲ ਜਾਵੇ।

ਦੋਸਤੋ ਮੇਰਾ ਸਿੱਧਾ ਜਿਹਾ ਢੰਗ ਤਰੀਕਾ ਜਿਉਣ ਦਾ ਏ। ਜਿਹੜੀ ਚੀਜ਼ ਮੇਰੀ ਪਹੁੰਚ 'ਚ ਨਹੀਂ ਉਹ ਮੇਰੇ ਕਿਸੇ ਕੰਮ ਦੀ ਨਹੀਂ। ਪਰ ਕੁਝ ਰੂਹਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਤੱਕ ਪਹੁੰਚ ਮਨੁੱਖ ਨਹੀਂ ਬਣਾਉਂਦਾ, ਕੁਦਰਤ ਆਪ ਬਣਾਉਂਦੀ ਹੈ। ਕੁਝ ਦਰਵਾਜ਼ੇ ਕਿਸਮਤ ਨਹੀਂ ਖੋਲਦੀ, ਕਿਰਪਾ ਖੋਲਦੀ ਹੈ। ਦੋਸਤੋ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਮਿਲ ਕੇ ਮੇਰੇ ਲਈ ਕੁਦਰਤ ਦੀ ਬਖਸ਼ਿਸ਼ ਵਰਗੇ ਹੋਣ ਦਾ ਮੈਨੂੰ ਅਹਿਸਾਸ ਹੋਇਆ। ਮੇਰੇ ਜੀਵਨ ਦਾ ਬਹੁਤ ਵੱਡਾ ਦਿਨ ਸੀ। ਮੈਂ ਇੱਕ ਅਧਿਆਪਕ ਨੂੰ ਨਹੀਂ ਮਿਲਿਆ, ਮੈਂ ਜਾ ਕੇ ਇੱਕ ਚੱਲਦੇ ਫਿਰਦੇ ਵਿਸ਼ਵ ਵਿਦਿਆਲਿਆ ਨੂੰ ਮਿਲਿਆ ਸੀ। ਮੈਂ ਇੱਕ ਲੇਖਕ ਨੂੰ ਨਹੀਂ ਮਿਲਿਆ ਸੀ, ਮੈਂ ਸ਼ਬਦਾਂ ਦੀ ਤਪੱਸਿਆ ਨੂੰ ਮਿਲਿਆ ਸੀ। ਮੈਂ ਇੱਕ ਪ੍ਰੋਫੈਸਰ ਨੂੰ ਨਹੀਂ ਮਿਲਿਆ ਸੀ, ਮੈਂ ਇੱਕ ਐਸੀ ਰੂਹ ਨੂੰ ਮਿਲਿਆ ਸੀ ਜਿਸ ਦੇ ਅੰਦਰ ਪੰਜਾਬੀਅਤ ਸਿਰਫ ਬੋਲੀ ਨਹੀਂ ਇਬਾਦਤ ਬਣ ਕੇ ਵਸਦੀ ਹੈ।

ਇਹ ਹਰ ਸਮੇਂ ਉਹ ਨੂਰ ਸੀ ਜੋ ਸਿਰਫ ਕਿਤਾਬਾਂ ਪੜ੍ਹਨ ਨਾਲ ਨਹੀਂ ਆਉਂਦਾ, ਉਹ ਮਨੁੱਖਾਂ ਨੂੰ ਪੜ੍ਹਨ ਨਾਲ ਹੀ ਆਉਂਦਾ ਏ। ਉਹਨਾਂ ਦੀਆਂ ਅੱਖਾਂ ਵਿੱਚ ਉਹ ਡੂੰਘਾਈ ਸੀ ਜਿੱਥੇ ਸਮਾਂ ਵੀ ਚੁੱਪ ਹੋ ਕੇ ਬੈਠ ਜਾਵੇ। ਉਹਨਾਂ ਦੀ ਗੱਲਬਾਤ ਵਿੱਚ ਕੋਈ ਬਨਾਵਟ ਨਹੀਂ ਸੀ, ਉਹ ਬੋਲਦੇ ਨਹੀਂ ਸਨ, ਵਹਿੰਦੇ ਸਨ। ਹਰ ਸ਼ਬਦ ਇੰਜ ਲੱਗਦਾ ਸੀ ਜਿਵੇਂ ਕਿਸੇ ਪੁਰਾਣੇ ਤਜਰਬੇ ਵਿੱਚੋਂ ਲੰਘ ਕੇ ਆਇਆ ਹੋਵੇ। ਡਾਕਟਰ ਦੀਪਕ ਜੀ, ਮੈਨੂੰ ਲੋਕ ਗਥਾਵਾਂ ਦੇ ਰਸੀਏ, ਵਿਚਾਰਾਂ ਦੇ ਸਮੁੰਦਰ, ਸ਼ਬਦਾਂ ਦੇ ਸੂਫੀ ਅਤੇ ਮਨੁੱਖੀ ਚੇਤਨਾ ਦੇ ਰਾਖੇ ਲੱਗੇ। ਉਹਨਾਂ ਦੇ ਕੋਲ ਬੈਠ ਕੇ ਮਹਿਸੂਸ ਹੁੰਦਾ ਸੀ ਕਿ ਗਿਆਨ ਕਦੇ ਉੱਚਾ ਨਹੀਂ ਬੋਲਦਾ, ਉਹ ਹਮੇਸ਼ਾ ਨਿਮਰ ਹੁੰਦਾ ਏ। ਜਿਸ ਤਰ੍ਹਾਂ ਫਲਾਂ ਨਾਲ ਭਰਿਆ ਦਰਖਤ ਝੁੱਕ ਜਾਂਦਾ ਏ, ਉਸੇ ਤਰ੍ਹਾਂ ਅਸਲੀ ਵਿਦਵਾਨ ਆਪਣੇ ਅੰਦਰੋਂ ਸਧਾਰਨ ਹੋ ਜਾਂਦਾ ਏ। ਡਾਕਟਰ ਦੀਪਕ ਮਨਮੋਹਨ ਜੀ ਨਾਲ ਬਿਤਾਇਆ ਸਮਾਂ ਮੇਰੇ ਲਈ ਇੱਕ ਕਿਤਾਬ ਦਾ ਸਫ਼ਾ ਸੀ। ਉਹਨਾਂ ਨੇ ਸਿਰਫ ਗੱਲਾਂ ਨਹੀਂ ਕੀਤੀਆਂ, ਉਹਨਾਂ ਨੇ ਜ਼ਿੰਦਗੀ ਦੇ ਉਹ ਪੱਖ ਖੋਲ੍ਹੇ ਜਿਨ੍ਹਾਂ ਬਾਰੇ ਅਸੀਂ ਅਕਸਰ ਸੋਚਦੇ ਹੀ ਨਹੀਂ। ਉਹਨਾਂ ਦੀ ਸੋਚ ਵਿੱਚ ਪਿੰਡ ਦੀ ਮਿੱਟੀ ਦੀ ਖੁਸ਼ਬੂ ਵੀ ਸੀ ਅਤੇ ਵਿਸ਼ਵ ਪੱਧਰੀ ਚਿੰਤਨ ਦੀ ਡੂੰਘਾਈ ਵੀ ਸੀ। ਉਹਨਾਂ ਦੇ ਅੰਦਰ ਇੱਕ ਅਜੀਬ ਤਰ੍ਹਾਂ ਦਾ ਵਿਰਾਗ ਵੀ ਹੈ, ਇੱਕ ਐਸਾ ਵਿਰਾਗ ਜੋ ਮਨੁੱਖ ਨੂੰ ਦੁਨੀਆਂ ਤੋਂ ਦੂਰ ਨਹੀਂ ਕਰਦਾ, ਸਗੋਂ ਮਨੁੱਖ ਦੇ ਹੋਰ ਵੀ ਨੇੜੇ ਲੈ ਜਾਂਦਾ ਏ। ਉਹ ਸਮਝਦੇ ਨੇ ਕਿ ਜੇ ਸਾਹਿਤ ਮਨੁੱਖ ਨੂੰ ਮਨੁੱਖ ਨਾਲ ਨਾ ਜੋੜੇ ਤਾਂ ਉਹ ਸਿਰਫ ਸ਼ਬਦਾਂ ਦਾ ਮੇਲਾ ਰਹਿ ਜਾਂਦਾ ਏ। ਦੋਸਤੋ, ਦੀਪਕ ਜੀ ਦੇ ਅੰਦਰ ਪਿਆਰ ਦੇ ਚਸ਼ਮੇ ਵਗਦੇ ਨੇ, ਜਜ਼ਬਾਤਾਂ ਦੇ ਹੜ ਆਉਂਦੇ ਨੇ, ਸਿਆਣਪ ਦੀ ਰੋਸ਼ਨੀ ਛੱਡਦੇ ਨੇ ਜਿਹੜੀ ਸਿਰਫ ਪੜ੍ਹਾਈ

ਨਾਲ ਨਹੀਂ ਜ਼ਿੰਦਗੀ ਨਾਲ ਕਿੱਕਲੀਆਂ ਪਾ ਕੇ ਮਿਲਦੀ ਹੈ। ਉਹਨਾਂ ਕੋਲ ਬੈਠ ਕੇ ਦੋਸਤੋ ਮਹਿਸੂਸ ਹੋਇਆ ਕਿ ਕੁਝ ਲੋਕ ਸੱਚਮੁੱਚ ਪਵਿੱਤਰ ਪਾਣੀ ਵਰਗੇ ਹੁੰਦੇ ਨੇ, ਜਿਨ੍ਹਾਂ ਨੂੰ ਮਿਲ ਕੇ ਆਤਮਾ ਦੀ ਪਿਆਸ ਤ੍ਰਿਪਤ ਹੋ ਜਾਂਦੀ ਹੈ। ਦੋਸਤੋ, ਮੈਂ ਆਪਣੇ ਆਪ ਨੂੰ ਇੱਕ ਨਿੱਕੀ ਬੂੰਦ ਵਰਗਾ ਸਮਝਦਾ ਹਾਂ, ਜੋ ਹਵਾਵਾਂ ਨਾਲ ਉੱਡਦੀ ਹੋਈ ਸਮੇਂ ਦੀ ਧੂੜ ਵਿੱਚ ਖੋ ਸਕਦੀ ਸੀ, ਪਰ ਜਦੋਂ ਦਰਿਆ ਮਿਲ ਜਾਵੇ ਤਾਂ ਬੂੰਦ ਵੀ ਆਪਣੀ ਹੋਂਦ ਦਾ ਮਤਲਬ ਸਮਝਣ ਲੱਗ ਪੈਂਦੀ ਹੈ। ਦੋਸਤੋ, ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਮਿਲ ਕੇ ਵੀ ਮੇਰੇ ਅੰਦਰ ਕੁਝ ਅਜਿਹਾ ਹੀ ਵਾਪਰਿਆ ਲੱਗਿਆ, ਜਿਵੇਂ ਮੇਰਾ ਵਜੂਦ ਆਪਣੇ ਹੀ ਕਿਸੇ ਡੂੰਘੇ ਸੱਚ ਨਾਲ ਮਿਲ ਪਿਆ ਹੋਵੇ। ਦੋਸਤੋ, ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ ਤੇ ਆਪਣਾ ਪਸੰਦੀਦਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਦੋਸਤੋ,

0: ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹੇਗਾ। ਪਰਮਾਤਮਾ ਸਾਡੇ ਸਾਰਿਆਂ ਦੇ ਉਸਤਾਦ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਲੰਮੀ ਉਮਰ ਬਖਸ਼ਣ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ। ਉਹ ਇਸੇ ਤਰ੍ਹਾਂ ਇੱਕ ਮਾਰਗ ਦਰਸ਼ਕ ਦੇ ਤੌਰ ਤੇ ਸਾਨੂੰ ਸਾਰਿਆਂ ਨੂੰ ਸੇਧ ਦਿੰਦੇ ਰਹਿਣ। ਗੱਲਾਂ ਬਾਤਾਂ ਦੋਸਤੋ ਜਾਰੀ ਰੱਖਾਂਗੇ, ਅਗਲੇ ਐਪੀਸੋਡ ਦੇ ਵਿੱਚ ਫੇਰ ਮਿਲਾਂਗੇ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਪਿਆਰੇ ਸਾਥੀਆਂ ਸਤਪਾਲ ਬਰਾੜ ਸਾਹਿਬ ਤੇ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਐਪੀਸੋਡ, ਜੋ ਕਿ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੀ ਸ਼ਖਸੀਅਤ ਨੂੰ ਸਮਰਪਿਤ ਹੈ, ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ।
1: ਸਰੋਤਿਓ, ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਵਿੱਚ ਤੁਸੀਂ ਹੁਣੇ ਸੁਣ ਰਹੇ ਸੀ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਜਿਸ ਦੇ ਅਧੀਨ ਅੱਜ ਦਾ ਵਿਸ਼ਾ ਸੀ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ। ਅੱਜ ਦੇ ਇਸ ਅੰਕ ਦੇ ਨਿਰਮਾਤਾ ਨਿਰਦੇਸ਼ਕ ਅਤੇ ਵਾਚਕ ਸਨ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਸਤਪਾਲ ਬਰਾੜ ਅਤੇ ਮਮਤਾ ਅਰੋੜਾ ਹੋਰਾਂ ਦਾ। ਆਓ ਸਰੋਤਿਓ, ਹੁਣ ਸੁਣਦੇ ਹਾਂ ਇੱਕ ਗੀਤ, ਗੁਰਮੁਖੀ ਦਾ ਬੇਟਾ, ਆਵਾਜ਼ ਹੈ ਸਤਿੰਦਰ ਸਰਤਾਜ ਹੋਰਾਂ ਦੀ।

ਮੈਂ ਗੁਰਮੁਖੀ ਦਾ ਬੇਟਾ ਅਤੇ ਮੈਨੂੰ ਤੋਰਦੇ ਨੇ ਅੱਖਰ। ਇਸ ਗੀਤ ਤੋਂ ਬਾਅਦ ਇੱਕ ਹੋਰ ਗੀਤ ਸੁਣਦੇ ਹਾਂ। ਗੀਤ ਦੇ ਬੋਲ ਨੇ ਸ਼ਿਵ ਦੀ ਕਿਤਾਬ, ਅਤੇ ਇਹ ਗੀਤ ਗਾਇਆ ਹੈ ਗੁਰਵਿੰਦਰ ਬਰਾੜ ਹੋਰਾਂ ਨੇ।

ਉਹ ਸ਼ਿਵ ਦੀ ਕਿਤਾਬ ਵਰਗੀ ਅਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਗੀਤ ਤੁਸੀਂ ਸੁਣ ਰਹੇ ਸੋ ਗੁਰਵਿੰਦਰ ਬਰਾੜ ਹੋਰਾਂ ਦੀ ਆਵਾਜ਼ ਦੇ ਵਿੱਚ ਅਤੇ ਬਿਰਹਾ ਦੇ ਕਵੀ ਸ਼ਿਵ ਦੇ ਇਹ ਬੋਲ ਸਨ। ਇਸ ਤੋਂ ਬਾਅਦ ਇਸ ਪ੍ਰੋਗਰਾਮ ਗੱਲਾਂ 'ਚ ਗੱਲ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਹੰਸ ਰਾਜ ਹੰਸ ਹੋਰਾਂ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਨੇ ਜੋ ਪਲ ਹੱਸ ਕੇ ਲੰਘਦਾ।

ਜੋ ਪਲ ਲੰਘਦਾ ਹੱਸ ਕੇ ਯਾਰ ਲੰਘਾਈ ਜਾ, ਬੜਾ ਹੀ ਸੋਹਣਾ ਸੁਨੇਹਾ ਦਿੰਦਾ ਇਹ ਗੀਤ ਤੁਸੀਂ ਸੁਣਿਆ। ਅਗਲੇ ਗੀਤ ਨੂੰ ਸੁਣਦੇ ਹਾਂ ਜਿਸ ਨੂੰ ਆਵਾਜ਼ ਦਿੱਤੀ ਹੈ ਹਰਭਜਨ ਮਾਨ ਹੋਰਾਂ ਨੇ, ਅਤੇ ਗੀਤ ਹੈ ਜੱਗ ਜਿਉਂਦਿਆਂ ਦੇ ਮੇਲੇ।

ਸਰੋਤਿਓ, ਇਸ ਦੇ ਨਾਲ ਹੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਅਤੇ ਮੈਨੂੰ ਹਰਜੀਤ ਸਿੰਘ ਨੂੰ ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਇੱਥੇ ਹੀ ਸਮੇਟਣ ਦੀ ਆਗਿਆ ਦਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ। ਵਿਸ਼ਾ ਸੀ ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ। ਪ੍ਰੋਗਰਾਮ ਵਾਚਕ
1: ਜੀ ਸਰੋਤਿਓ, ਇਸੇ ਦੇ ਨਾਲ ਹੀ ਸਾਡੇ ਜਲੰਧਰ ਕੇਂਦਰ ਤੋਂ ਪਰਦੇਸ਼ੀ ਖਬਰਾਂ ਦਾ ਸਮਾਂ ਹੋ ਰਿਹਾ। ਆਓ ਕਰਦੇ ਹਾਂ ਪਰਦੇਸ਼ੀ ਖਬਰਾਂ ਦਾ ਕੁਝ ਦੇਰ ਇੰਤਜ਼ਾਰ।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
2: ਹਰ ਘਰ ਸੂਰਿਆ ਘਰ।
3: ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਅਤੇ ਉਹਦੇ ਅੰਤਰਮਨ ਦੀ। ਬਹੁਤ ਵਧੀਆ, ਵੈਲ ਡਨ। ਬਿਜ਼ਨਸ ਲੋਨ ਅਪਰੂਵ ਹੋਇਆ, ਹੁਣ ਹੋਵੇਗਾ ਵੱਡਾ ਸਟੂਡੀਓ, ਨਵਾਂ ਕੈਮਰਾ, ਨਵੀਆਂ ਲਾਈਟਾਂ, ਲੱਗੇ ਹੱਥ ਨਵੀਂ ਕਾਰ ਵੀ ਲੈ ਲੈ ਉਸੇ ਲੋਨ ਨਾਲ। ਨਾ, ਲੋਨ ਲਏ ਗਏ ਕੰਮ ਲਈ ਹੀ ਵਰਤੋ, ਸਮੇਂ ਤੇ ਕਿਸ਼ਤਾਂ ਦਾ ਭੁਗਤਾਨ ਕਰੋ, ਕ੍ਰੈਡਿਟ ਸਕੋਰ ਵਧਾਓ ਅਤੇ ਅਗਲਾ ਲੋਨ ਆਸਾਨੀ ਨਾਲ ਪ੍ਰਾਪਤ ਕਰੋ। ਕਾਰ ਨਹੀਂ ਤਾਂ ਮੇਰੀ ਫੋਟੋ ਹੀ ਲੈ ਲੈ। ਤੁਸੀਂ ਕੌਣ?
4: RBI ਕਹਿੰਦਾ ਹੈ
3: ਵਿੱਤੀ ਸਮਝਦਾਰੀ ਖੁਸ਼ਹਾਲ ਨਾਲ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਵਿਧਾਨ ਸਭਾ ਦਾ 7 ਦਿਨਾਂ ਮੌਨਸੂਨ ਅਜਲਾਸ ਅੱਜ ਤੋਂ ਸ਼ੁਰੂ ਹੋਇਆ। ਸਦਨ ਨੇ ਦੇਸ਼ ਵਿਚ ਵਾਰ ਵਾਰ ਹੋ ਰਹੇ ਪ੍ਰੀਖਿਆ ਘੁਟਾਲਿਆਂ ਤੇ ਨਿੰਦਾ ਮਤਾ ਪਾਸ ਕੀਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 6 ਲੱਖ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਾਂ ਦੇ ਬਕਾਇਆ ਮਹਿੰਗਾਈ ਭੱਤੇ ਦੇ ਬਕਾਏ 15 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਸਰਕਾਰ ਅਗਸਤ ਤੇ ਸਤੰਬਰ ਦੌਰਾਨ ਸੂਬੇ ਭਰ ਵਿਚ ਵਿਆਪਕ ਨਾਟਕੀ ਪੇਸ਼ਕਾਰੀ ਹਮਾਰੇ ਰਾਮ ਦਾ ਆਯੋਜਨ ਕਰੇਗੀ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ। ਸਾਰੇ ਵਿਭਾਗਾਂ ਨੂੰ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿਧਾਨ ਸਭਾ ਨੇ ਅੱਜ ਦੇਸ਼ ਵਿਚ ਵਾਰ ਵਾਰ ਹੋ ਰਹੇ ਪ੍ਰੀਖਿਆ ਘੁਟਾਲਿਆਂ ਤੇ ਨਿੰਦਾ ਮਤਾ ਪਾਸ ਕੀਤਾ। ਹਾਲ ਹੀ ਵਿਚ ਨਵੀਂ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਕਥਿਤ ਤੌਰ ਤੇ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਵੀ ਸਦਨ ਨੇ ਨਿੰਦਾ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਨੇ ਫਰੀਦਕੋਟ ਵਿਚ ਕਥਿਤ ਫਾਰਮਾਸਿਸਟ ਭਰਤੀ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਨਿਸ਼ਾਨਾ ਸਾਧਿਆ। ਕਾਂਗਰਸੀ ਵਿਧਾਇਕ ਪੰਜਾਬ ਚ ਕਥਿਤ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਸ੍ਰੀ ਬੈਂਸ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਸਦਨ ਦੇ ਵੈਲ ਵਿਚ ਆ ਗਏ। ਇਸ ਤੋਂ ਪਹਿਲਾਂ ਸਵੇਰੇ ਸਦਨ ਨੇ ਵਿਧਾਨ ਸਭਾ ਦੇ ਪਿਛਲੇ ਇਜਲਾਸ ਤੋਂ ਬਾਅਦ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਨ੍ਹਾਂ ਵਿਚ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ, ਫੌਜ ਦੇ 2 ਸ਼ਹੀਦ ਸਿਪਾਹੀ ਸਰਬਜੀਤ ਸਿੰਘ ਅਤੇ ਸਿਕੰਦਰ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ ਤੇ ਖਿਡਾਰੀ ਰਣਧੀਰ ਸਿੰਘ, ਬੈਂਕਾਕ ਏਸ਼ੀਅਨ ਖੇਡਾਂ ਦੌਰਾਨ ਸ਼ੂਟਿੰਗ ਮੁਕਾਬਲੇ 'ਚ ਭਾਰਤ ਦੇ ਪਹਿਲੇ ਸੋਨੇ ਦਾ ਤਮਗਾ ਜੇਤੂ ਤੇ ਪੰਜਾਬੀ ਗੀਤਕਾਰ ਭੋਲਾ ਰਾਮ ਸ਼ਾਮਲ ਨੇ ਹਾਲ ਹੀ ਵਿਚ ਨੀਟ ਪੇਪਰ ਲੀਕ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਾਨਾਂ ਗਵਾਉਣ ਵਾਲੇ ਨੌਜਵਾਨਾਂ ਨੂੰ ਵੀ ਸਦਨ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਰਧਾਂਜਲੀ ਸਮਾਗਮ ਦੌਰਾਨ ਵਿਛੜੀਆਂ ਰੂਹਾਂ ਦੀ ਯਾਦ ਵਿਚ ਸਤਿਕਾਰ ਵਜੋਂ 2 ਮਿੰਟ ਦਾ ਮੌਨ ਰੱਖਿਆ ਗਿਆ ਤੇ ਸਦਨ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਜਿਵੇਂ ਹੀ ਇਜਲਾਸ 12 ਵਜੇ ਪ੍ਰਸ਼ਨ ਕਾਲ ਨਾਲ ਮੁੜ ਸ਼ੁਰੂ ਹੋਇਆ ਤਾਂ ਵਿਰੋਧੀ ਧਿਰ ਕਾਂਗਰਸ ਵੱਲੋਂ ਸ੍ਰੀ ਬੈਂਸ ਦੇ ਅਸਤੀਫੇ ਦੀ ਮੰਗ ਕੀਤੇ ਜਾਣ ਕਾਰਨ ਕਰੀਬ 20 ਮਿੰਟ ਦੇ ਕੰਮਕਾਜ ਤੋਂ ਬਾਅਦ ਸਪੀਕਰ ਨੇ ਇਸ ਨੂੰ ਦੁਬਾਰਾ 12:30 ਵਜੇ ਤੱਕ ਮੁਲਤਵੀ ਕਰ ਦਿੱਤਾ। ਇਸ ਤੋਂ ਬਾਅਦ ਸਦਨ ਦਾ ਕੰਮਕਾਜ ਸ਼ੁਰੂ ਹੋਇਆ। ਸਦਨ ਦੀ ਕਾਰਵਾਈ ਕੱਲ੍ਹ ਸਵੇਰੇ 10 ਵਜੇ ਦੁਬਾਰਾ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਨੇ 6 ਲੱਖ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇੱਕ ਵੱਡੀ ਰਾਹਤ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਉਹਨਾਂ ਦੇ ਬਕਾਇਆ ਮਹਿੰਗਾਈ ਭੱਤੇ DA ਦੇ ਬਕਾਏ 15 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਹਾਈ ਕੋਰਟ ਨੇ ਸਿੰਗਲ ਜੱਜ ਬੈਂਚ ਵੱਲੋਂ ਪਾਸ ਕੀਤੇ ਗਏ ਪਹਿਲਾਂ ਦੇ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਪੁਸ਼ਟੀ ਕੀਤੀ ਹੈ ਕਿ ਸਰਕਾਰ ਯੋਗ ਕਰਮਚਾਰੀਆਂ ਤੇ ਪੈਨਸ਼ਨਾਂ ਨੂੰ ਬਕਾਇਆ ਜਾਰੀ ਕਰਨ ਲਈ ਜ਼ਿੰਮੇਵਾਰ ਹੈ। ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਬਕਾਏ 15 ਦਿਨਾਂ ਦੇ ਅੰਦਰ ਅਦਾ ਕੀਤੇ ਜਾਣ। ਇੱਕ ਮਹੱਤਵਪੂਰਨ ਨਿਰਦੇਸ਼ ਵਿਚ ਅਦਾਲਤ ਨੇ ਜਦੋਂ ਤੱਕ ਕਰਮਚਾਰੀਆਂ ਤੇ ਪੈਨਸ਼ਨਾਂ ਦੇ ਬਕਾਏ ਦੀ ਅਦਾਇਗੀ ਨਹੀਂ ਹੋ ਜਾਂਦੀ ਉਦੋਂ ਤੱਕ ਪੰਜਾਬ ਸਰਕਾਰ ਨੂੰ ਇਸ਼ਤਿਹਾਰਾਂ ਤੇ ਹੋਰ ਗੈਰ ਜ਼ਰੂਰੀ ਯੋਜਨਾਵਾਂ ਤੇ ਖਰਚ ਕਰਨ ਤੋਂ ਵੀ ਰੋਕ ਦਿੱਤਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਾਈਕੋਰਟ ਵੱਲੋਂ ਦਿੱਤੇ ਇਸ ਅਹਿਮ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫੈਸਲਾ ਸਾਬਤ ਕਰਦਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਲਗਾਤਾਰ ਮੁਲਾਜ਼ਮਾਂ ਦੇ ਬਣਦੇ ਹੱਕਾਂ ਤੇ ਡਾਕਾ ਮਾਰਦੀ ਆ ਰਹੀ ਹੈ। ਕਾਂਗਰਸ ਨੇਤਾ ਵਿਜੇਂਦਰ ਸਿੰਗਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਵੀ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਦੇਸ਼ ਭਰ ਵਿਚ ਸਿੱਖ ਭਾਈਚਾਰੇ ਸਮੇਤ 6 ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦੀ ਸਮਾਜਿਕ ਤੇ ਆਰਥਿਕ ਤੇ ਵਿਦਿਅਕ ਸਥਿਤੀ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ PM ਵਿਕਾਸ ਯੋਜਨਾਵਾਂ ਚਲਾ ਰਿਹਾ। ਇਸ ਯੋਜਨਾ ਦੇ ਤਹਿਤ 31 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੁੱਲ 59 ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ 1,56,000 ਲਾਭਪਾਤਰੀਆਂ ਦਾ ਟੀਚਾ ਨਿਰਧਾਰਿਤ ਕੀਤਾ ਗਿਆ, ਜਿਨ੍ਹਾਂ ਵਿਚੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਕੁੱਲ 31,600 ਉਮੀਦਵਾਰਾਂ ਦਾ ਟੀਚਾ ਨਿਰਧਾਰਿਤ ਕੀਤਾ ਗਿਆ। ਅੱਜ ਰਾਜ ਸਭਾ 'ਚ ਇਹ ਜਾਣਕਾਰੀ ਦਿੰਦੇ ਹੋਏ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਹੁਣ ਤੱਕ ਇਸ ਤਹਿਤ 32,138 ਉਮੀਦਵਾਰਾਂ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 11,217 ਉਮੀਦਵਾਰ ਸਿੱਖ ਭਾਈਚਾਰੇ ਦੇ ਨੇ, ਜਿਨ੍ਹਾਂ ਵਿਚ 5,655 ਮਰਦ ਅਤੇ 5,562 ਔਰਤਾਂ ਸ਼ਾਮਲ ਨੇ। ਇਸ ਤੋਂ ਇਲਾਵਾ ਰਾਸ਼ਟਰੀ ਘੱਟ ਗਿਣਤੀ ਵਿਕਾਸ ਤੇ ਵਿੱਤ ਨਿਗਮ ਦੀਆਂ ਵੱਖ ਵੱਖ ਕਰਜ਼ਾ ਯੋਜਨਾਵਾਂ ਤਹਿਤ 10 ਵਿੱਤੀ ਸਾਲ 2025-26 ਦੌਰਾਨ ਸਿੱਖ ਭਾਈਚਾਰੇ ਨਾਲ ਸੰਬੰਧਿਤ 972 ਲਾਭਪਾਤਰੀਆਂ ਨੂੰ 15,19,00,000 ਰੁਪਏ ਤਕਸੀਮ ਕੀਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸਾਲ 2023 ਵਿਚ ਡਿਜੀਟਲ ਪਲੈਜ ਪੋਰਟਲ ਦੀ ਸ਼ੁਰੂਆਤ ਤੋਂ ਬਾਅਦ 3 ਸਾਲਾਂ ਦੌਰਾਨ ਆਧਾਰ ਤਕਸ਼ੀਲਸ਼ੁਦਾ ਅੰਗ ਦਾਨ ਲਈ ਕੀਤੇ ਗਏ 5 ਲੱਖ ਤੋਂ ਵੱਧ ਅਹਿਦ ਹਾਸਲ ਕੀਤੇ ਨੇ। ਨਵੀਂ ਦਿੱਲੀ ਚ 16ਵੇਂ ਭਾਰਤੀ ਅੰਗਦਾਨ ਦਿਵਸ

0: ਨੂੰ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਅੱਜ ਦੱਸਿਆ ਕਿ ਪਿਛਲੇ 12 ਸਾਲਾਂ ਦੌਰਾਨ ਭਾਰਤ ਵਿੱਚ ਹਰ ਸਾਲ ਕੀਤੇ ਜਾਣ ਵਾਲੇ ਅੰਗ ਟ੍ਰਾਂਸਪਲਾਂਟਾਂ ਦੀ ਗਿਣਤੀ ਵੱਧ ਕੇ 20,000 ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਅੰਗਦਾਨ ਨੂੰ ਉਤਸ਼ਾਹਿਤ ਕਰਨ ਦੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅੰਗਦਾਨ ਨੂੰ ਸਭ ਤੋਂ ਮਹਾਨ ਦਾਨ ਵਜੋਂ ਮਾਨਤਾ ਦੇਣ ਦੀ ਅਪੀਲ ਕੀਤੀ ਹੈ।
1: आप एक स्वस्थ जीवन शैली को अपनाएं, किसी भी प्रकार के नशे से दूर रहें और भोजन आहार ऐसा लें जो आपके शरीर को बीमारियों से मुक्त रखे, और उसके बाद भी यदि ऐसी परिस्थितियां विकसित होती हैं किसी भी व्यक्ति के जीवन में कि उसे अंगों की आवश्यकता पड़े, तो समाज के बीच में से हमको इन प्रयासों को बढ़ाना होगा।
0: ਸ਼੍ਰੀਮਤੀ ਪਟੇਲ ਨੇ ਇਹ ਵੀ ਕਿਹਾ ਕਿ ਅਮਰੀਕਾ ਤੇ ਚੀਨ ਤੋਂ ਬਾਅਦ ਅੰਗ ਟ੍ਰਾਂਸਪਲਾਂਟ ਕਰਨ ਦੇ ਮਾਮਲੇ 'ਚ ਭਾਰਤ ਦੁਨੀਆ 'ਚ ਤੀਜੇ ਸਥਾਨ ਤੇ ਆਉਂਦਾ ਹੈ। ਪੰਜਾਬ ਸਰਕਾਰ ਅਗਸਤ ਤੇ ਸਤੰਬਰ ਦੌਰਾਨ ਸੂਬੇ ਭਰ ਵਿੱਚ ਵਿਆਪਕ ਨਾਟਕੀ ਪੇਸ਼ਕਾਰੀ ਹਮਾਰੇ ਰਾਮ ਦਾ ਆਯੋਜਨ ਕਰੇਗੀ। ਵਿਰਾਸਤ ਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਪਾਲੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸਮਕਾਲੀ ਨਾਟਕੀ ਪੇਸ਼ਕਾਰੀਆਂ ਰਾਹੀਂ ਭਗਵਾਨ ਸ੍ਰੀ ਰਾਮ ਦੇ ਸਦੀਵੀ ਆਦਰਸ਼ਾਂ ਨੂੰ ਦਰਸਾਉਂਦੇ ਸਟੇਜ ਸ਼ੋਅ ਕਰਵਾਉਣ ਲਈ ਲੜੀਵਾਰ ਸਮਾਗਮਾਂ ਦੀ ਵਿਆਪਕ ਯੋਜਨਾ ਉਲੀਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਨਾਟਕ ਦੀ ਮਦਦ ਨਾਲ ਸਨਾਤਨ ਦੇ ਸੁਨੇਹੇ ਨੂੰ ਰਮਾਇਣ ਦੀਆਂ ਇਤਿਹਾਸਕ ਘਟਨਾਵਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਨਾਟਕ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਖਾਸ ਕਰਕੇ ਨੌਜਵਾਨਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਹੁਣ ਸਰਕਾਰ ਇਸ ਨੂੰ ਪੰਜਾਬ ਦੇ ਦਰਸ਼ਕਾਂ ਤੱਕ ਲੈ ਕੇ ਆਵੇਗੀ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਅੱਜ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਜਸ਼ਨਾਂ ਤਹਿਤ ਚੱਲ ਰਹੇ ਸਮਾਗਮਾਂ ਤੇ ਆਉਂਦੇ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਨੂੰ ਪ੍ਰੋਗਰਾਮਾਂ ਦੀ ਸਫਲਤਾ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਯਾਦਗਾਰੀ ਜਸ਼ਨਾਂ ਲਈ ਜੁਲਾਈ ਤੋਂ ਨਵੰਬਰ ਤੱਕ ਸੂਬੇ ਭਰ ਵਿੱਚ ਇੱਕ ਲੜੀ ਤਹਿਤ ਧਾਰਮਿਕ, ਸੱਭਿਆਚਾਰਕ, ਵਿਦਿਅਕ ਤੇ ਹੋਰ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਸਾਰੇ ਸਾਂਝ ਕੇਂਦਰਾਂ ਤੇ ਆਧਾਰ ਨੂੰ ਸਰਕਾਰ ਵੱਲੋਂ ਜਾਰੀ ਇੱਕ ਵੈਦ ਪਛਾਣ ਤੇ ਪਤੇ ਦੇ ਸਬੂਤ ਵਜੋਂ ਸਵੀਕਾਰ ਕੀਤਾ ਜਾਣਾ ਜਾਰੀ ਹੈ। ਸਮੁਦਾਇਕ ਮਾਮਲਿਆਂ ਬਾਰੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਕਮਿਊਨਿਟੀ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਰਾਜ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਨੂੰ ਪੰਜਾਬ ਪੁਲਿਸ ਸੇਵਾਵਾਂ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਵਸਨੀਕਾਂ ਦੀ ਪਛਾਣ ਸਥਾਪਿਤ ਕਰਨ ਲਈ ਸਵੈ ਇੱਛਿਤ ਆਧਾਰ ਤੇ ਆਧਾਰ ਪ੍ਰਮਾਣਿਕਤਾ ਕਰਨ ਦੀ ਇਜਾਜ਼ਤ ਦੇਣ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਧਾਰ ਪ੍ਰਮਾਣਿਕਤਾ ਸਹੂਲਤ, ਕਿਰਾਏਦਾਰ ਤਸਦੀਕ, ਪਾਸਪੋਰਟ ਤਸਦੀਕ, ਹਥਿਆਰ ਲਾਇਸੈਂਸ ਤਸਦੀਕ, ਕਰਮਚਾਰੀ ਤਸਦੀਕ, ਚਰਿੱਤਰ ਸਰਟੀਫਿਕੇਟ ਜਾਰੀ ਕਰਨਾ, ਵਸਤਾਂ ਦੇ ਨੁਕਸਾਨ ਦੀ ਰਿਪੋਰਟਿੰਗ, ਐਨਓਸੀ ਸਰਟੀਫਿਕੇਟ, ਐਫਆਈਆਰ ਰਜਿਸਟ੍ਰੇਸ਼ਨ ਲਈ ਜਲਦ ਹੀ ਉਪਲਬਧ ਹੋ ਜਾਏਗੀ। ਪੰਜਾਬ ਰੋਡਵੇਜ਼ ਬਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਲੈ ਕੇ 3 ਦਿਨਾਂ ਹੜਤਾਲ ਜਾਰੀ ਹੈ। ਇਸ ਕਾਰਨ ਸਫ਼ਰ ਕਰਨ ਵਾਲੇ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਵਿਧਾਨ ਸਭਾ ਦਾ 7 ਦਿਨਾਂ ਮੌਨਸੂਨ ਅਜਲਾਸ ਅੱਜ ਤੋਂ ਸ਼ੁਰੂ ਹੋਇਆ। ਸਦਨ ਨੇ ਦੇਸ਼ ਵਿੱਚ ਵਾਰ ਵਾਰ ਹੋ ਰਹੇ ਪ੍ਰੀਖਿਆ ਘੁਟਾਲਿਆਂ ਤੇ ਨਿੰਦਾ ਮਤਾ ਪਾਸ ਕੀਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ 6 ਲੱਖ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਾਂ ਦੇ ਬਕਾਇਆ ਮਹਿੰਗਾਈ ਭੱਤੇ ਦੇ ਬਕਾਏ 15 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਪੰਜਾਬ ਸਰਕਾਰ ਅਗਸਤ ਤੇ ਸਤੰਬਰ ਦੌਰਾਨ ਸੂਬੇ ਵਿੱਚ ਵਿਆਪਕ ਨਾਟਕੀ ਪੇਸ਼ਕਾਰੀ ਹਮਾਰੇ ਰਾਮ ਦਾ ਆਯੋਜਨ ਕਰੇਗੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਇਹ ਕਹਾਣੀ ਹੈ ਇੱਕ ਹਾਊਸਵਾਈਫ ਤੇ ਉਹਦੀ ਅੰਤਰਾਤਮਾ ਦੀ। ਬਿਜਲੀ ਦਾ ਬਿੱਲ, ਕਰਿਆਨਾ, ਸਕੂਲ ਦੀ ਫੀਸ, ਸਭ ਹੋ ਗਿਆ। ਬਣ ਗਿਆ ਬਜਟ? ਹਾਂ, 5,000 ਬਚ ਗਏ ਤਾਂ ਨਵੀਂ ਸਾੜੀ ਲੈ ਲਵਾਂ? ਨਾ, ਪਿਛਲੇ ਮਹੀਨੇ ਹੀ ਤਾਂ ਲਈ ਸੀ। ਇੱਕ ਹੋਰ ਨਹੀਂ, ਪਹਿਲਾਂ ਬਜਟ ਬਣਾਓ, ਫਿਰ ਛੋਟੀਆਂ ਛੋਟੀਆਂ ਬਚਤਾਂ ਨੂੰ ਬੈਂਕ 'ਚ ਬਚਾ ਕੇ ਰੱਖੋ ਤੇ ਪੈਸਿਆਂ ਨੂੰ ਵੱਧਦੇ ਵੇਖੋ। ਵੱਡੀ ਆਈ, ਹੁਣ ਜਾ ਭੈਣੇ।
3: RBI ਕਹਿੰਦਾ ਹੈ,
2: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
4: ਕੰਪ੍ਰੀਮੀਅਮ ਜ਼ਿਆਦਾ ਬੋਨਸ ਆਪਣੋ ਕੇ ਲੀਏ ਸਭਸੇ ਸਹੀ RBI इससे बेहतर कुछ नहीं।
5: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
6: हुणे तुसी सुन रहे सी पंजाबी विच खबरां दा बुलेटिन आकाशवाणी दे जलंधर केंद्र तो। तुसी ट्यून कीता है आकाशवाणी FM बठिंडा FM बैंड 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 6:30 ਤੇ 57 ਸਕਿੰਟ ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ਕਰਤਾ ਹਨ ਸਿਮਰਨ ਕੌਰ ਅਤੇ ਮਨਦੀਪ ਜ਼ੋਰਾ।

0: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਚ ਤੁਹਾਡਾ। ਮੈਂ ਹਾਂ ਮਨਦੀਪ ਰਜੌਰਾ
1: ਤੇ ਮੈਂ ਹਾਂ ਸਿਮਰਨ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਸਭ ਦਾ ਸਵਾਗਤ ਹੈ, ਸਾਡੇ ਵੱਲੋਂ ਆਪ ਸਭ ਨੂੰ ਨਮਸਕਾਰ।
0: ਪ੍ਰੋਗਰਾਮ ਯੁਵਾਣੀ ਸਰੋਤਿਓ ਜਦੋਂ ਵੀ ਅਸੀਂ ਲੈ ਕੇ ਆਉਂਦੇ ਹਾਂ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਜਾਣਕਾਰੀਆਂ ਜਿਹੜੀਆਂ ਹੈ ਉਹ ਕਾਫੀ ਮਾਤਰਾ ਦੇ ਵਿੱਚ ਲੈ ਕੇ ਆਈਏ। ਤੇ ਇਸੇ ਤਰ੍ਹਾਂ ਅੱਜ ਅਸੀਂ ਖੂਬ ਸਾਰੀਆਂ ਜਾਣਕਾਰੀਆਂ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ।
1: ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਈ ਮਹਾਨ ਸ਼ਖਸੀਅਤਾਂ ਦੇ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼ਕੀਲ ਬਦਾਯੂਨੀ ਸਾਹਿਬ ਦੀ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ।
0: ਨਾਲੋ ਨਾਲ ਅਸੀਂ ਗੱਲ ਕਰਾਂਗੇ ਭਾਰਤ ਦੇ ਰਾਸ਼ਟਰੀ ਕਵੀ ਮੈਥਿਲੀ ਸ਼ਰਨ ਗੁਪਤ ਹੋਰਾਂ ਦੀ, ਉਹਨਾਂ ਦਾ ਵੀ ਅੱਜ ਜਨਮ ਦਿਨ ਹੈ।
1: ਇਸ ਦੇ ਨਾਲ ਹੀ ਅਸੀਂ ਯਾਮਿਨੀ ਕ੍ਰਿਸ਼ਨਾ ਮੂਰਤੀ ਜੋ ਕਿ ਕਲਾਸੀਕਲ ਡਾਂਸਰ ਹਨ, ਉਹਨਾਂ ਦੀ ਪੁੰਨ ਤਿਥੀ ਮੌਕੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ।
0: ਤੇ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਵਿਖੇ ਚੱਲ ਰਹੇ ਡਾਕਟਰ ਅੰਬੇਦਕਰ ਸੈਂਟਰ ਆਫ ਐਕਸਲੈਂਸ ਵਿਖੇ, ਜਿੱਥੇ ਕਿ IAS, PCS ਅਤੇ ਹੋਰ ਪ੍ਰਤੀਯੋਗਿਤਾ ਇਮਤਿਹਾਨਾਂ ਦੀ ਤਿਆਰੀ ਮੁਫਤ ਕਰਵਾਈ ਜਾਂਦੀ ਹੈ, ਉਸ ਬਾਰੇ ਵੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਇਹ ਜਾਣਕਾਰੀ ਸਾਨੂੰ ਦੇਣਗੇ ਪ੍ਰੋਫੈਸਰ ਡਾਕਟਰ ਵਿਨੋਦ ਆਰਿਆ ਜੀ।
1: ਇਸ ਦੇ ਨਾਲ ਹੀ ਦਫ਼ਤਰ ਡਾਕਟਰੇਟ ਸਿੱਖਿਆ ਭਾਰਤੀ ਡਾਕਟਰੇਟ ਪੰਜਾਬ ਵੱਲੋਂ ਇੱਕ ਨੋਟਿਸ ਆਇਆ ਹੈ, ਉਸ ਦੇ ਬਾਰੇ ਵੀ ਅਸੀਂ ਜਾਣਕਾਰੀ ਦੇਵਾਂਗੇ।
0: ਜੀ ਬਿਲਕੁਲ, ਲੈਕਚਰਰ ਕੇਡਰ ਦੀ ਜੋ ਮਿਤੀ ਵਧਾਈ ਗਈ ਹੈ ਅਪਲਾਈ ਕਰਨ ਦੀ, ਉਸ ਬਾਰੇ ਵੀ ਸਾਨੂੰ ਜਾਣਕਾਰੀ ਪ੍ਰੋਗਰਾਮ ਦੇ ਵਿੱਚ ਸਿਮਰਨ ਦੇਣਗੇ। ਅਤੇ ਮੈਥਿਲੀ ਸ਼ਰਨ ਗੁਪਤ ਹੋਰਾਂ ਬਾਰੇ ਵੀ ਅਸੀਂ ਹਿੰਦੀ ਦੇ ਸਟੇਟ ਅਵਾਰਡੀ ਲੈਕਚਰਰ ਡਾਕਟਰ ਹਰੀਭਜਨ ਪ੍ਰਿਯਦਰਸ਼ੀ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇ ਰਾਸ਼ਟਰ ਕਵੀ ਮੈਥਿਲੀ ਸ਼ਰਨ ਗੁਪਤ ਹੋਰਾਂ ਬਾਰੇ, ਜਿਨ੍ਹਾਂ ਨੇ ਕਿ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਰਚੀਆਂ ਜੋ ਅੱਜ ਤੱਕ ਨੌਜਵਾਨਾਂ ਦੇ ਦਿਲ ਦੇ ਵਿੱਚ ਅਤੇ ਉਹਨਾਂ ਦੀ ਜ਼ੁਬਾਨ ਤੇ ਰਹਿੰਦੀਆਂ ਨੇ। ਉਹਨਾਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਅਸੀਂ ਗੱਲਬਾਤ ਰਿਕਾਰਡ ਕੀਤੀ ਹਿੰਦੀ ਦੇ ਲੈਕਚਰਰ ਡਾਕਟਰ ਹਰੀਭਜਨ ਪ੍ਰਿਯਦਰਸ਼ੀ ਹੋਰਾਂ ਦੇ ਨਾਲ, ਜੋ ਕਿ ਮਲੋਟ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਅਤੇ ਖੁਦ ਉਹਨਾਂ ਦੇ ਵੀ ਕਾਫੀ ਕਾਵਿ ਸੰਗ੍ਰਹਿ ਹਿੰਦੀ ਸਾਹਿਤ ਜਗਤ ਦੀ ਝੋਲੀ ਚ ਪਏ ਨੇ। ਬਹੁਤ ਸਾਰੇ ਸ਼ੋਧ ਕਾਰਜ ਉਹਨਾਂ ਹਿੰਦੀ ਭਾਸ਼ਾ ਦੇ ਵਿੱਚ ਕੀਤੇ ਨੇ, ਅਤੇ 2018 ਵਿੱਚ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਟੇਟ ਯਾਨੀ ਕਿ ਰਾਜ ਪੁਰਸਕਾਰ ਵੀ ਪ੍ਰਾਪਤ ਹੋਇਆ। ਆਓ ਸੁਣਦੇ ਹਾਂ ਮੈਥਿਲੀ ਸ਼ਰਨ ਹੋਰਾਂ ਬਾਰੇ ਕੀਤੀ ਇਹ ਗੱਲਬਾਤ ਸਟੇਟ ਅਵਾਰਡੀ ਲੈਕਚਰਰ ਡਾਕਟਰ ਹਰੀਭਜਨ ਪ੍ਰਿਯਦਰਸ਼ੀ ਹੋਰਾਂ ਜੀ ਦੇ ਨਾਲ।
2: ਲੈਕਚਰਰ ਡਾਕਟਰ ਹਰੀਭਜਨ ਪ੍ਰਿਯਦਰਸ਼ੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
3: ਧੰਨਵਾਦ ਜੀ ਸਰ, ਆਪਕਾ ਵੀ।
2: ਲੈਕਚਰਰ ਸਾਹਿਬ, ਅੱਜ ਅਸੀਂ ਹਿੰਦੀ ਦੇ ਮਹਾਨ ਅਤੇ ਮਸ਼ਹੂਰ ਕਵੀ ਮੈਥਿਲੀ ਸ਼ਰਨ ਗੁਪਤ ਜੀ ਦਾ ਜਨਮ ਦਿਵਸ ਮਨਾ ਰਹੇ ਹਾਂ, ਅਸੀਂ ਉਹਨਾਂ ਬਾਰੇ ਜਾਣਨਾ ਚਾਹੁੰਦੇ ਹਾਂ ਕਦੋਂ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਸ ਵੇਲੇ ਸਮਕਾਲੀ ਹਾਲਾਤ ਜਿਹੜੇ ਸੀ ਉਹ ਕੀ ਸੀਗੇ।
3: ਅਗਰ ਬਾਤ ਕੀ ਜਾਏ ਮਨਦੀਪ ਜੀ, ਤੋ ਜੋ ਮੈਥਿਲੀ ਸ਼ਰਨ ਗੁਪਤ ਜੀ ਹੈ ਨਾ, ਯੇ ਹਮਾਰੇ ਰਾਸ਼ਟਰੀ ਕਵੀ ਹੈ, ਹਮਾਰੇ ਸੰਸਕ੍ਰਿਤੀ ਕੇ ਧਰੋਹਰ ਹੈ ਔਰ ਭਾਰਤ ਕੇ ਰਤਨ।
4: ਇਨਕਾ ਜਨਮ 3 ਅਗਸਤ 1886 ਈਸਵੀ ਮੇ
3: ਚੀਰਗਾਓ ਝਾਂਸੀ ਮੇ ਹੁਆ। ਇਨਕੋ ਕਾਵੇ ਰਚਨਾ ਕੀ ਪ੍ਰੇਰਣਾ ਜੋ ਹੈ ਇਨਕੇ ਪਿਤਾ ਜੋ ਥੇ ਸ਼੍ਰੀ ਰਾਮ ਚਰਨ ਸੇ ਪ੍ਰਾਪਤ ਹੋਈ
2: ਜੀ।
3: ਖੜੀ ਬੋਲੀ ਮੇ ਕਵਿਤਾ ਕਾ ਮਾਧਿਅਮ ਇਨ੍ਹੋਨੇ ਪ੍ਰਾਰੰਭ ਮੇ ਬਣਾਇਆ
2: ਜੀ,
3: ਲੇਕਿਨ ਗੁਪਤ ਜੀ ਨੇ ਸੰਸਕ੍ਰਿਤ ਹਿੰਦੀ ਤਥਾ ਬੰਗਲਾ ਸਾਹਿਤ ਕਾ ਵੀ ਵਿਆਪਕ ਅਧਿਐਨ ਕੀਆ।
2: ਬਹੁਤ ਅੱਛੇ।
3: ਅਗਰ ਰਚਨਾ ਕੀ ਬਾਤ ਕੀ ਜਾਏ
2: ਜੀ,
3: ਤੋ ਇਨਕੀ ਪਹਿਲੀ ਪੁਸਤਕ ਰੰਗ ਮੇ ਭੰਗ
2: ਜੀ
3: 1909 ਮੇ ਪ੍ਰਕਾਸ਼ਿਤ ਹੋ ਚੁੱਕੀ ਥੀ ਔਰ 1910 ਮੇ ਜੈ ਦਰਤਬਦ, 1912 ਮੇ ਭਾਰਤ ਭਾਰਤੀ
2: ਜੀ,
3: ਜਿਸਕੀ ਮੈਂ ਦੋ ਲਾਈਨੇ ਆਪਕੋ ਜ਼ਰੂਰ ਸੁਣਾਉਂਗਾ।
2: ਬਿਲਕੁਲ ਜੀ।

0: ਦੀਆਂ ਮਹਾਨ ਨ੍ਰਿਤਿਅੰਗਨਾਵਾਂ ਵਿੱਚ ਸ਼ਾਮਿਲ ਕਰ ਦਿੱਤਾ। ਉਹਨਾਂ ਨੇ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਭਾਰਤੀ ਸ਼ਾਸਤਰੀ ਨ੍ਰਿਤ ਦੀ ਸ਼ਾਨ ਵਧਾਈ। ਜਿੱਥੇ ਵੀ ਉਹਨਾਂ ਨੇ ਆਪਣੀ ਪੇਸ਼ਕਾਰੀ ਦਿੱਤੀ ਉੱਥੇ ਦਰਸ਼ਕ ਮੰਤਰ ਮੁਗਧ ਹੋ ਗਏ। ਉਹਨਾਂ ਦਾ ਮੰਨਣਾ ਸੀ ਕਿ ਨ੍ਰਿਤ ਸਿਰਫ ਮਨੋਰੰਜਨ ਨਹੀਂ ਸਗੋਂ ਰੱਬ ਨਾਲ ਜੁੜਨ ਦਾ ਇੱਕ ਸਾਧਨ ਹੈ। ਉਹਨਾਂ ਦੀਆਂ ਅਸਾਧਾਰਨ ਸੇਵਾਵਾਂ ਲਈ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਨੂੰ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਵੀ ਪ੍ਰਾਪਤ ਹੋਇਆ। ਸਰੋਤਿਓ, ਕਲਾ ਉਹ ਭਾਸ਼ਾ ਹੈ ਜੋ ਬਿਨਾਂ ਸ਼ਬਦਾਂ ਦੇ ਦਿਲਾਂ ਨੂੰ ਜੋੜ ਦਿੰਦੀ ਹੈ ਅਤੇ ਯਾਮਿਨੀ ਕ੍ਰਿਸ਼ਨਾ ਮੂਰਤੀ ਜੀ ਨੇ ਇਸ ਭਾਸ਼ਾ ਨੂੰ ਆਪਣੀ ਪੂਰੀ ਜ਼ਿੰਦਗੀ ਬੋਲਿਆ। ਇਸ ਦੇ ਨਾਲ ਹੀ ਯਾਮਿਨੀ ਕ੍ਰਿਸ਼ਨਾ ਮੂਰਤੀ ਜੀ ਨੂੰ ਸਾਡੇ ਵੱਲੋਂ ਕੋਟੀ ਕੋਟੀ ਨਮਨ।
1: ਸਰੋਤਿਓ, ਸਿਮਰਨ ਤੁਹਾਡੇ ਲਈ ਇੱਕ ਹੋਰ ਅਹਿਮ ਜਾਣਕਾਰੀ ਲਈ ਬੈਠੇ ਨੇ, ਕਿਉਂਕਿ ਲੈਕਚਰਰ ਕੇਡਰ ਦੀ ਭਰਤੀ ਸੰਬੰਧੀ ਅਪਲਾਈ ਕਰਨ ਦੀ ਅੰਤਿਮ ਤਰੀਕ ਦੇ ਵਿੱਚ ਵਾਧਾ ਕਰ ਦਿੱਤਾ ਗਿਆ, ਤਾਂ ਉਸ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਸਿਮਰਨ।
0: ਸਰੋਤਿਓ, ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਲੈਕਚਰਰ ਕਾਰਡ ਦੇ ਵੱਖ ਵੱਖ ਵਿਸ਼ਿਆਂ ਦੀਆਂ ਬੈਕਲੌਗ ਦੀਆਂ 184 ਅਸਾਮੀਆਂ ਅਤੇ ਨਵੀਆਂ 829 ਅਸਾਮੀਆਂ, ਕੁੱਲ 1013 ਅਸਾਮੀਆਂ ਦੀ ਭਰਤੀ ਲਈ ਵਿਗਿਆਪਨ ਮਿਤੀ 25 ਜੂਨ 2026 ਨੂੰ ਜਾਰੀ ਕੀਤੇ ਗਏ ਸਨ। ਇਹਨਾਂ ਵਿਗਿਆਪਨਾਂ ਰਾਹੀਂ ਯੋਗ ਉਮੀਦਵਾਰਾਂ ਤੋਂ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ। ਮਿਤੀ 1/7/2026 ਤੋਂ 31/7/2026 ਤੱਕ ਉਮੀਦਵਾਰਾਂ ਵੱਲੋਂ ਪ੍ਰਾਪਤ ਹੋ ਰਹੀਆਂ ਪ੍ਰਤੀ ਬੇਨਤੀਆਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਮਿਤੀ 17/8/2026 ਤੱਕ ਵਧਾ ਦਿੱਤੀ ਗਈ ਹੈ। ਹੁਣ ਉਮੀਦਵਾਰ ਮਿਤੀ 17/8/2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
1: ਰਾਸ਼ਟਰਮੰਡਲ ਖੇਡਾਂ ਦੇ ਵਿੱਚ ਭਾਰਤ ਨੇ ਬਹੁਤ ਸਾਰੇ ਤਗਮੇ ਹਾਸਲ ਕੀਤੇ ਨੇ ਤੇ ਭਾਰਤੀ ਖਿਡਾਰੀ ਜਿਹੜੇ ਹੈ ਉਹ ਗਲਾਸਗੋ ਤੋਂ ਮੁੜ ਆ ਗਏ ਨੇ ਭਾਰਤ, ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਹੋਇਆ ਹੈ। ਭਾਰਤ ਨੇ ਕੁੱਲ ਕਿੰਨੇ ਤਗਮੇ ਜਿੱਤੇ ਨੇ, ਕਿਹੜੀ ਖੇਡਾਂ ਦੇ ਵਿੱਚ ਜਿੱਤੇ ਨੇ, ਕਿੰਨੇ ਸੋਨੇ ਚਾਂਦੀ ਤੇ ਕਾਂਸੇ ਦੇ ਤਗਮੇ ਭਾਰਤ ਨੂੰ ਹਾਸਲ ਹੋਏ ਨੇ ਇਸ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੇ ਵਿੱਚ, ਅਤੇ ਅਗਲੇ ਵਾਰ ਦੀ ਸਾਲ 2030 ਦੀ ਰਾਸ਼ਟਰਮੰਡਲ ਖੇਡਾਂ ਜਿਹੜੀਆਂ ਨੇ ਉਹ ਭਾਰਤ ਦੇ ਵਿੱਚ ਹੀ ਹੋਣਗੀਆਂ ਅਹਿਮਦਾਬਾਦ ਵਿਖੇ, ਅਤੇ ਭਾਰਤ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਆਪਣੇ ਵਤਨ ਭੇਜਿਆ ਗਿਆ ਹੈ। ਉੱਥੇ ਕੀਤੇ ਗਏ ਪ੍ਰਦਰਸ਼ਨ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਸਿਮਰਨ
0: ਜੀ। ਭਾਰਤ ਨੇ ਕਾਮਨਵੈਲਥ ਗੇਮਸ 2026 ਦੇ ਵਿੱਚ ਕੁੱਲ 39 ਮੈਡਲ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿੱਚੋਂ 13 ਮੈਡਲ ਗੋਲਡ, 17 ਮੈਡਲ ਸਿਲਵਰ ਅਤੇ 9 ਤਮਗੇ ਬ੍ਰੋਂਜ਼ ਪ੍ਰਾਪਤ ਕੀਤੇ ਹਨ। ਕੁੱਲ 39 ਤਮਗਿਆਂ ਦੇ ਨਾਲ ਭਾਰਤ ਦਾ ਓਵਰਆਲ ਰੈਂਕ ਚੌਥਾ ਰਿਹਾ ਹੈ, ਜਿਸ ਵਿੱਚ ਬਾਕਸਿੰਗ ਦੇ ਵਿੱਚ 10 ਤਮਗੇ, ਐਥਲੀਟਿਕਸ ਦੇ ਵਿੱਚ 10 ਤਮਗੇ, ਵੇਟ ਲਿਫਟਿੰਗ ਦੇ ਵਿੱਚ 8 ਤਮਗੇ, ਪੈਰਾ ਐਥਲੈਟਿਕਸ ਦੇ ਵਿੱਚ 6 ਤਮਗੇ, ਜੂਡੋ ਵਿੱਚ 4 ਤਮਗੇ ਅਤੇ ਪੈਰਾ ਪਾਵਰ ਲਿਫਟਿੰਗ ਦੇ ਵਿੱਚ 1 ਤਮਗਾ ਭਾਰਤ ਨੂੰ ਪ੍ਰਾਪਤ ਹੋਇਆ ਹੈ। ਅਤੇ ਅਗਲੀਆਂ ਕਾਮਨਵੈਲਥ ਗੇਮਸ ਅਹਿਮਦਾਬਾਦ ਵਿੱਚ 2023 ਵਿੱਚ ਖੇਡੀਆਂ ਜਾਣਗੀਆਂ। ਸਰੋਤਿਓ, ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਸਾਡਾ ਜਿਹੜਾ ਜਾਣਕਾਰੀ ਭਰਿਆ ਪ੍ਰੋਗਰਾਮ ਹੈ ਉਹ ਦਿਲਚਸਪ ਲੱਗਿਆ ਹੋਵੇਗਾ, ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ, ਤੁਹਾਡੇ ਗਿਆਨ ਦੇ ਵਿੱਚ ਬਹੁਤ ਸਾਰਾ ਵਾਧਾ ਹੋਇਆ ਹੋਵੇਗਾ।
1: ਤੇ ਹੁਣ ਪ੍ਰੋਗਰਾਮ ਯੁਵਾਣੀ ਖਤਮ ਕਰਨ ਦੀ ਮੈਨੂੰ ਮਨਦੀਪ ਰਜੌਰਾ ਨੂੰ
0: ਤੇ ਮੈਨੂੰ ਸਿਮਰਨ ਕੌਰ ਨੂੰ ਦਿਓ ਆਗਿਆ।
1: ਜੈ ਹਿੰਦ।
2: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
3: ਹਾਂਜੀ।
2: ਇਹ ਕੇਵਾਈਸੀ ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
3: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ ਕੇਵਾਈਸੀ ਅਪਡੇਟ ਕਰਵਾਉਣਾ ਚਾਹੀਦਾ ਹੈ।
2: ਪਰ ਇਹ ਹੋਵੇਗਾ ਕਿਵੇਂ?
3: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ ਬੀਸੀ ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਡੈਕਲੇਰੇਸ਼ਨ ਦਿਓ।
2: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
3: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ ਕੇਵਾਈਸੀ ਅਪਡੇਟ ਕਰਵਾ ਸਕਦੇ ਹੋ।
2: ਬਸ
3: ਬਸ
2: ਸਮਝ ਗਿਆ।
3: ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
4: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
5: ਇੱਕ ਪ੍ਰਕਾਰ ਸੇ PM ਜੈ, ਅਬ ਗਰੀਬੋ ਕੀ ਜੈ।

0: आयुष्मान भारत प्रधानमंत्री जन आरोग्य योजना के तहत 60 करोड़ लोग बने ने 5 लाख रुपए तक के मुफ्त इलाज के हकदार। हुण तक 12 करोड़ तो ज्यादा मुफ्त इलाज किए जा चुके ने, जिस नाल गरीब परिवारों के इलाज खर्च विच लगभग 2 लाख करोड़ रुपए की बचत हुई है। आज ही आयुष्मान ऐप डाउनलोड करके आयुष्मान कार्ड बनवाओ। वधेरे जानकारी लई 14555 ते कॉल करो।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦੇ ਪੇਸ਼ਕਰਤਾ ਸਨ ਸਿਮਰਨ ਕੌਰ ਅਤੇ ਮਨਦੀਪ ਰਜੌਰਾ। ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 7:03 ਹੋ ਚੁੱਕੇ ਹਨ। ਇਸ ਦੇ ਨਾਲ ਹੀ ਸਮਾਂ ਹੋ ਗਿਆ ਹੈ ਪ੍ਰੋਗਰਾਮ ਸ਼ਾਮ ਸੁਹਾਣੀ ਦਾ।

0: ਪੁਲਾਈਆਂ ਉਹ ਬਚਪਨ ਤੁਰ ਗਿਆ, ਸਾਨੂੰ ਦੇ ਗਿਆ ਚੋਰ ਪੁਲਾਈਆਂ ਉਹ ਬਚਪਨ ਤੁਰ ਗਿਆ, ਉਹ ਬਚਪਨ ਤੁਰ ਗਿਆ।
1: ਹਾਂਜੀ ਸਰੋਤਿਓ, ਹੁਣੀ ਤੁਸੀਂ ਸੁਣਿਆ ਇੱਕ ਗੀਤ ਜਿਸ ਦੇ ਵਿੱਚ ਜ਼ਿਕਰ ਆ ਰਿਹਾ ਸੀ ਬਚਪਨ ਦਾ। ਤਾਂ ਅੱਜ ਆਪਾਂ ਜੋ ਸਰੋਤਿਆਂ ਨਾਲ ਗੱਲਾਂ ਕਰਨੀਆਂ ਨੇ ਉਹ ਆਪਾਂ ਉਹਨਾਂ ਦੇ ਬਚਪਨ ਦੇ ਨਾਲ ਸੰਬੰਧਿਤ ਗੱਲਾਂ ਹੀ ਕਰਾਂਗੇ ਅਤੇ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਵਿੱਚ ਲੈ ਕੇ ਜਾਵਾਂਗੇ। ਤਾਂ ਸਾਡੇ ਨਾਲ ਸਰੋਤਾ ਜੁੜ ਚੁੱਕੇ ਆ ਜੀ, ਅਤੇ ਗੱਲ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ।
2: ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਹੈਲੋ,
2: ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਦਰਸ਼ਨ ਸਿੰਘ ਵੱਲੋਂ ਮਿੱਠੀ ਤੋਂ ਜੀ।
1: ਹਾਂਜੀ, ਵੱਲੋਂ ਮਿੱਠੀ ਤੋਂ ਕੌਣ ਬੋਲ ਰਹੇ ਵੀਰ ਜੀ?
2: ਦਰਸ਼ਨ ਸਿੰਘ ਬੇਦੀ ਜੀ।
1: ਦਰਸ਼ਨ ਸਿੰਘ, ਠੀਕ।
2: ਹਾਂਜੀ, ਤੇ ਰਾਜੇ ਸਿੱਧੂ ਦਾ ਗਾਣਾ ਲਾ ਦਿਓ ਜੀ।
1: ਸੁਣਾਈ ਤੁਸੀਂ।
2: ਹਾਂਜੀ,
1: ਗੀਤ ਕਿਹੜਾ ਸੁਣੋਗੇ?
2: ਰਾਜੇ ਸਿੱਧੂ ਦਾ ਜੀ, ਐਂਡੇ ਵਾਲਾ ਤੇ ਲੁਧਿਆਣੇ ਵਾਲਾ ਜੀ।
1: ਹੈਲੋ।
2: ਹਾਂਜੀ, ਤੇ ਸੁਖਵਿੰਦਰ ਸਿੰਘ ਬੇਦੀ। ਧੰਨਵਾਦ।
1: ਰੇਡੀਓ ਰੇਡੀਓ ਬੰਦ ਕਰੋ, ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ ਸਾਡੇ ਕੋਲ।
2: ਕਰਦੇ ਆ ਜੀ। ਕਰਤਾ ਜੀ,
1: ਕਰਤਾ ਜੀ। ਹਾਂਜੀ ਵੀਰ ਜੀ, ਹੁਣੇ ਤੁਸੀਂ ਇੱਕ ਗੀਤ ਸੁਣਿਆ, ਤੁਹਾਨੂੰ ਕਿੱਦਾਂ ਦਾ ਲੱਗਿਆ?
2: ਬਹੁਤ ਵਧੀਆ ਲੱਗਿਆ ਜੀ, ਮੇਰੇ ਵੀ ਸਾਰਾ ਪਰਿਵਾਰ ਸੁਣ ਰਿਹਾ।
1: ਸਾਰਾ ਪਰਿਵਾਰ ਸੁਣ ਰਿਹਾ ਸੀ, ਠੀਕ।
2: ਹਾਂਜੀ, ਰਾਜੇ ਸਿੱਧੂ ਦਾ ਗਾਣਾ ਲਾ ਦਿਓ ਜੀ। ਰਾਜੇ ਸਿੱਧੂ ਮੈਂ ਸੁਣਦਾ ਜੀ।
1: ਅੱਛਾ, ਰਾਜਾ ਸਿੱਧੂ ਜੀ। ਹਾਂਜੀ, ਜ਼ਰੂਰ ਚਲਾਵਾਂਗੇ। ਪਹਿਲਾਂ ਸਾਡੇ ਇੱਕ ਸਵਾਲ ਦਾ ਤੁਸੀਂ ਜਵਾਬ ਦਿਓ।
2: ਹਾਂਜੀ,
1: ਤੁਸੀਂ ਛੋਟੇ ਹੁੰਦੇ ਖੇਡਾਂ ਖੇਡਦੇ ਸੀ?
2: ਹਾਂਜੀ, ਕਬੱਡੀ ਖੇਡਦਾ ਹੁੰਦਾ ਸੀ ਜੀ।
1: ਕਿਹੜੀਆਂ ਖੇਡਾਂ ਖੇਡਦੇ ਸੀਗੇ ਤੇ ਤੁਹਾਡੀ
2: ਪਸੰਦ? ਮੈਂ ਨਾਲ ਕਬੱਡੀ ਬਹੁਤ ਖੇਡੀ ਹੈ ਜੀ।
1: ਹਾਂਜੀ,
2: ਮੈਂ ਨਾਲ ਕਬੱਡੀ ਜੀ।
1: ਅੱਛਾ, ਨੈਸ਼ਨਲ ਕਬੱਡੀ?
2: ਹਾਂ, ਸਕੂਲ ਚ ਜੀ ਪੜ੍ਹਦੇ ਹੁੰਦੇ ਉਦੋਂ ਖੇਡਦੇ ਹੁੰਦੇ ਸੀ ਜੀ।
1: ਅੱਛਾ, ਤੇ ਉਸ ਤੋਂ ਬਿਨਾਂ ਹੋਰ ਪੁਰਾਣੀਆਂ ਖੇਡਾਂ ਸਾਨੂੰ ਥੋੜੀ ਜਿਹੀ ਜਾਣਕਾਰੀ ਦਿਓ।
2: ਹੋਰ ਤਾਂ ਨਹੀਂ, ਕਬੱਡੀ ਖੇਡਦੇ ਰਹੇ ਜੀ। ਹਾਂਜੀ,
1: ਠੀਕ ਹੈ। ਚਲੋ ਫਿਰ ਅਸੀਂ ਚਲਾਉਣੇ ਆ ਤੁਹਾਡੀ ਪਸੰਦ ਦਾ ਗੀਤ, ਨਾਲ ਨਾਲ ਤੁਸੀਂ ਆਨੰਦ ਮਾਣੋ ਆਪਣੇ ਗੀਤ ਦਾ ਤੇ ਨਾਲ ਕਰੋ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ।
2: ਠੀਕ ਹੈ ਜੀ।

ਹਾਂਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਅਤੇ ਦੇਖਦੇ ਹਾਂ ਸਾਡੇ ਨਾਲ ਅਗਲੇ ਸਰੋਤਾ ਕੌਣ ਨੇ ਜੋ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਨੇ।

0: ਹਾਂਜੀ ਸਰੋਤਿਓ, ਜਿਹੜਾ ਇਹ ਗਾਣਾ ਸੁਣ ਰਹੇ ਸੀ ਆਪਾਂ ਸੌਣ ਦੀ ਝੜੀ ਦੇ ਵਿੱਚ, ਤਾਂ ਇਹ ਗਾਣੇ ਦੀ ਫਰਮਾਇਸ਼ ਕੀਤੀ ਸੀ ਨਰਿੰਦਰ ਜੀ ਨੇ ਜੀ। ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ ਸੀ, ਪਰ ਸਟੂਡੀਓ 'ਚ ਬਾਅਦ 'ਚ ਉਹਨਾਂ ਨੇ ਆਪਣਾ ਗਾਣਾ ਫਿਰ ਤੋਂ ਦੱਸਿਆ ਅਤੇ ਅਸੀਂ ਉਹਨਾਂ ਦੇ ਪਲੇ ਕੀਤਾ। ਨਾਲ ਹੀ ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਹੈਗੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ
1: ਹੈਲੋ
0: ਹੈਲੋ
1: ਹੈਲੋ,
0: ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ।
1: ਹੈਲੋ
0: ਹੈਲੋ,
1: ਕਿੱਦੜਵਾ
0: ਤੋਂ ਬੋਲ ਰਹੇ ਹੋ ਜੀ? ਬਾਬੂ ਸਿੰਘ ਗੀਤ ਗਾ ਰਹੇ ਨੇ ਵੀਰ ਜੀ।
1: ਗਾਣਾ ਸੁਣਾ ਰਹੀ ਸੀ ਮੈਂ ਆਪਣੇ ਯਾਰ ਸੰਗੂਗਾ, ਤੇ ਮੇਰੇ ਨਾਲ ਆਪਣਾ ਯਾਰ ਬਾਈ ਕਹਿ ਜਾ ਮੱਤਰ ਨੂੰ।
0: ਠੀਕ ਹੈ ਜੀ। ਤੇ ਮੈਨੂੰ ਪਹਿਲਾਂ ਹੁਣ ਇੱਕ ਗੱਲ ਇਹ ਦੱਸੋ ਵੀ ਤੁਸੀਂ ਬਚਪਨ ਵਿੱਚ ਕਿੰਨੇ ਕੁ ਸ਼ਰਾਰਤੀ ਸੀ?
1: ਹੈ
0: ਬਚਪਨ ਵਿੱਚ ਕਿੰਨੇ ਕੁ ਸ਼ਰਾਰਤੀ ਸੀ ਤੁਸੀਂ?
1: ਭੈਣ ਜੀ ਮੇਰੀ ਉਮਰ ਦਾ ਚੌਂ ਨਹੀਂ ਖਾਧਾ ਕਿਤੇ,
0: ਹੈਂ ਜੀ
1: ਮੇਰੀ ਉਮਰ ਦਾ ਚੌਂ ਨਹੀਂ ਖਾਧਾ ਕਿ ਮੇਰੇ ਤਾਂ ਅਜੇ ਪਿੰਡ ਚ ਝੰਡੀ ਆਪਣਾ 60 ਕੇ 70 ਸਾਲ ਦੀ ਹੋ ਮੇਰੀ।
0: ਹਾਂ ਫੇਰ ਵੀ ਬਚਪਨ ਤਾਂ ਤੁਹਾਡੇ ਚੋਂ ਲੰਘਿਆ ਹੀ ਹੈ ਨਾ ਵੀਰ ਜੀ।
1: ਲੰਘਿਆ ਹੀ ਆਪਣਾ ਵਧੀਆ ਲੰਘਿਆ ਵਧੀਆ ਪੁੱਲ।
0: ਹਾਂ ਮੈਨੂੰ ਐਂ ਦੱਸੋ ਵੀ ਤੁਸੀਂ ਕਿਹੜੀ ਸ਼ਰਾਰਤ ਕੀਤੀ ਸੀਗੀ ਘਰ ਵਿੱਚ ਜਿਹਦੇ ਤੁਹਾਨੂੰ ਬਹੁਤ ਜ਼ਿਆਦਾ ਝਿੜਕਾਂ ਪਈਆਂ?
1: ਮੈਂ ਤਾਂ ਭਾਈ ਜੀ ਨਹੀਂ, ਮੈਂ ਜਿੰਮਾ ਬਹੁਤ ਖੇਡਿਆ।
0: ਕਿਹੜਾ ਖੇਡਿਆ ਜੀ?
1: ਕੁਸ਼ਤੀਆਂ ਕਰਦਾ ਰਹਿੰਦਾ ਜੀ, ਕਬੱਡੀ ਵੀ ਖੇਡਿਆ, ਪਰ ਉਹ ਪੜਿਆ ਵੀ ਨਹੀਂ ਸੀ।
0: ਅੱਛਾ ਜੀ, ਹੁਣ ਤੁਹਾਨੂੰ ਯਾਦ ਨਹੀਂ, ਬਚਪਨ ਨਹੀਂ ਯਾਦ ਆਪਣਾ?
1: ਯਾਦ ਕਿ ਨਹੀਂ ਯਾਦ ਹੈ।
0: ਹਾਂ ਫਿਰ ਦੱਸੋ ਕੁਛ ਆਪਣੇ ਬਚਪਨ ਦੀਆਂ ਥੋੜੀਆਂ ਸ਼ਰਾਰਤਾਂ ਸਾਡੇ ਨਾਲ ਸ਼ੇਅਰ ਕਰੋ, ਸਾਡੇ ਨਾਲ ਸਾਂਝੀਆਂ ਕਰੋ।
1: ਭੈਣ ਜੀ ਮੈਂ ਕਬੱਡੀ ਖੇਡਦੇ ਰਹੇ, ਘੁੰਮਦੇ ਗਏ, ਚੰਡੀਗੜ੍ਹ ਪੜ੍ਹਦੇ ਗਏ, ਹੁਣ ਵੀ ਘੁੰਮਦਾ ਮੈਂ।
0: ਅੱਛਾ ਜੀ, ਠੀਕ ਹੈ।
1: ਹਾਂ
0: ਨਹੀਂ ਨਹੀਂ ਬਹੁਤ ਵਧੀਆ ਜੀ, ਚਲੋ ਠੀਕ ਹੈ।
1: ਵੀਹ
0: ਤੁਸੀਂ
1: ਵੀਹ 20 ਸਾਲ ਦਾ ਬੱਚਾ ਵੀ ਮੇਰੇ ਨਾਲ ਹੋਜੂਗਾ, ਬਹੁਤ ਗਰਮ ਮੇਰੀ।
0: ਠੀਕ ਹੈ ਜੀ, ਠੀਕ ਹੈ। ਤੇ ਗੀਤ ਤੁਸੀਂ ਕਿਹੜਾ ਸੁਣਿਆ?
1: ਮਾਰ ਗਾਲ ਮੰਡੇ।
0: ਦੀਦਾਰ ਸੰਧੂ ਦਾ?
1: ਹੈਲੋ,
0: ਹਾਂਜੀ ਠੀਕ ਹੈ ਜੀ।
1: ਹੈਲੋ
0: ਤੁਹਾਡੀ ਪਸੰਦ ਦਾ ਗੀਤ ਅਸੀਂ ਪੇਸ਼ ਕਰਨ ਜਾ ਰਹੇ

0: ਹਾਂਜੀ ਸਰੋਤਿਓ, ਸ਼ਾਮ ਸੁਹਾਨੀ ਹੋ ਰਹੀ ਹੈ ਤੁਹਾਡੀ ਸੋਹਣੇ ਸੋਹਣੇ ਅਤੇ ਆਪਣੀ ਪਸੰਦ ਦੇ ਗੀਤ ਸੁਣ ਕੇ। ਇਸੇ ਸ਼ਾਮ ਸੁਹਾਨੀ ਸੁਹਾਨੀ ਦੌਰਾਨ ਸਾਡੇ ਨਾਲ ਇੱਕ ਹੋਰ ਸਾਡੇ ਜਿਹੜੇ ਸਰੋਤਾਂ ਨੇ ਉਹ ਜੁੜ ਚੁੱਕੇ ਹੈ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਕੌਣ ਗੱਲ ਕਰ ਰਿਹਾ ਹੈ?
1: ਮੈਂ ਰਾਜਪਾਲ ਸਿੰਘ ਗੱਲ ਕਰ ਰਿਹਾ ਜੀ, ਮਾਨਸਾ ਜ਼ਿਲ੍ਹੇ
0: ਰਾਜਪਾਲ ਸਿੰਘ। ਰਾਜਪਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ?
1: ਪਿੰਡ ਮਾਨਸਾ ਜ਼ਿਲ੍ਹਾ ਜੀ।
0: ਮਾਨਸਾ ਜ਼ਿਲ੍ਹਾ ਤੋਂ? ਅੱਛਾ, ਮਾਨਸਾ ਵਾਲਿਆਂ ਨੇ ਵੀ ਅੱਜ ਤਾਂ ਨੰਬਰ ਲੈ ਹੀ ਲਏ ਫੋਨ ਮਿਲਾਉਣ ਲਈ।
1: ਲੱਗਿਆ ਜੀ, ਮੈਂ 12 ਜਨਵਰੀ ਪਹਿਲਾਂ ਵੀ ਆਇਆ ਸੀ।
0: ਠੀਕ ਹੈ ਜੀ, ਕਿਹੜਾ ਗਾਣਾ ਸੁਣੋਗੇ?
1: ਜ਼ਿਆਦਾ ਚਮਕੀਲੇ ਦਾ ਧਰਮ ਕੀ ਨਾ ਰਹੀ, ਕੋਈ ਵੀ ਨਾ ਰਹੀ।
0: ਅੱਛਾ, ਫਿਰ ਇੱਕ ਮੈਨੂੰ ਤੁਹਾਡੇ ਬਚਪਨ ਦੀ ਯਾਦ ਦੱਸੋ, ਵੀ ਤੁਸੀਂ ਕਦੇ ਆਪਣੇ ਗੋਲਕ ਦੇ ਵਿੱਚ ਪੈਸੇ ਇਕੱਠੇ ਕੀਤੇ ਸੀ?
1: ਅਸੀਂ ਕੀਤੇ ਸੀਗੇ ਜੀ।
0: ਤੇ ਕੋਈ ਕਿਹੜੀ ਕੋਈ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਤੁਸੀਂ ਖਰੀਦੀ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਸੀ?
1: ਪੈਸੇ ਅਸੀਂ ਗੋਲਕ ਚ ਇਕੱਠੇ ਕਰਦੇ ਤੇ ਪਰ ਦਵਾਈ ਵੇਲੇ ਕੱਢ ਲੈਂਦੇ ਸੀਗੇ, ਫਿਰ ਉਹ ਪੜਾ ਕੇ ਬਲੂਕੀ ਲੈ ਲੈਂਦੇ ਸੀਗੇ।
0: ਠੀਕ ਹੈ ਜੀ, ਠੀਕ ਹੈ। ਨਹੀਂ ਨਹੀਂ ਬਹੁਤ ਵਧੀਆ ਥਾਂ ਤੇ ਤੁਸੀਂ ਇਨਵੈਸਟ ਲਗਾਉਂਦੇ ਸੀਗੇ ਆਪਣੇ ਪੈਸੇ, ਤੇ ਬਹੁਤ ਵਧੀਆ ਗੱਲ ਲੱਗਿਆ ਵੀਰ ਜੀ ਤੁਹਾਡੇ ਨਾਲ ਗੱਲ ਕਰਕੇ। ਤੇ ਸੁਣ, ਗੀਤ ਕਿਹੜਾ ਦੱਸਿਆ ਸੀ ਤੁਸੀਂ ਆਪਣੀ ਪਸੰਦ ਦਾ? ਗੀਤ ਕਿਹੜਾ ਦੱਸਿਆ ਸੀਗਾ?
1: ਕਿਉਂਕਿ ਇਹਦਾ ਤੁਹਾਨੂੰ ਕੀ ਸੁਣਾ ਲਿਓ ਜੀ, ਕੋਈ ਮਰਜ਼ੀ ਸੁਣਾ ਲਿਓ।
0: ਹਾਂਜੀ ਜ਼ਰੂਰ ਜੀ, ਪੇਸ਼ ਹੈ ਤੁਹਾਡੀ ਨਜ਼ਰ ਤੁਹਾਡੀ ਪਸੰਦ ਦਾ ਧਾਰਮਿਕ ਗੀਤ।
1: ਚੰਗਾ, ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।

0: ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ 7:28 ਹੋ ਚੁੱਕੇ ਨੇ ਤੇ ਸਮਾਂ ਹੋ ਰਿਹਾ ਪੰਜਾਬੀ ਵਿੱਚ ਖਬਰਾਂ ਦੇ ਬੁਲੇਟਿਨ ਦਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।
1: ਖਬਰਾਂ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਸੰਦੇਸ਼।
0: ਵਿੱਚ ਕਈ ਵਾਰ ਅਜਿਹੇ ਸਵਾਲ ਖੜੇ ਹੋ ਜਾਂਦੇ ਨੇ ਜਿਨ੍ਹਾਂ ਦੇ ਜਵਾਬ ਸਾਨੂੰ ਕਿਤੇ ਨਹੀਂ ਮਿਲਦੇ। ਅਜਿਹੇ ਵੇਲੇ ਸਦੀਆਂ ਤੋਂ ਮਨੁੱਖਤਾ ਦਾ ਮਾਰਗ ਦਰਸ਼ਨ ਕਰ ਰਹੀ ਸ਼੍ਰੀਮਦ ਭਗਵਤ ਗੀਤਾ

ਜਿਸ ਰੋਤੇ ਉਹ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ ਦਾ ਅਗਲਾ ਅੰਕ ਜਿਹੜਾ ਕਿ ਤੁਸੀਂ ਸੁਣ ਸਕੋਗੇ ਮਿਤੀ 4 ਅਗਸਤ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ।

0: ਬੀਤੀ ਰਾਜ ਸਭਾ ਮੈਂਬਰ ਤੇ ਜਨਰਲ ਸਕੱਤਰ ਤਰਨ ਚੁੱਗ ਨੇ ਕਿਹਾ ਕਿ ਲੱਖਾਂ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਆਪਣੀਆਂ ਤਨਖਾਹਾਂ ਡੀਏ ਅਤੇ ਪੈਨਸ਼ਨ ਪ੍ਰਾਪਤ ਕਰਨ ਲਈ ਵਿਰੋਧ ਪ੍ਰਦਰਸ਼ਨ ਕਰਨ, ਪੁਲਿਸ ਕਾਰਵਾਈ ਦਾ ਸਾਹਮਣਾ ਕਰਨ ਤੇ ਅਦਾਲਤਾਂ ਵਿੱਚ ਜਾਣ ਲਈ ਮਜਬੂਰ ਕੀਤਾ ਗਿਆ ਸੀ।
1: पंजाब हरियाणा हाई कोर्ट ने आम आदमी पार्टी की सरकार को कर्मचारियों को पेंशन व डीए के योग्य भुगतान का 15 दिन का अल्टीमेटम दिया। ये फैसला स्वागत योग्य है, ये कर्मचारियों की जीत है। ये फजूल खर्ची, विज्ञापनबाजी और फोटोबाजी की राजनीति करने वाले लोगों पर न्यायिक चोट है। आम आदमी पार्टी की सरकार अब भी चाहती थी कि टाल मटोल की रणनीति से इसे पीछे फेंका जा सके।
0: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਾਈ ਕੋਰਟ ਵੱਲੋਂ ਦਿੱਤੇ ਗਏ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਫੈਸਲਾ ਸਾਬਤ ਕਰਦਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਲਗਾਤਾਰ ਮੁਲਾਜ਼ਮਾਂ ਦੇ ਬਣਦੇ ਹੱਕਾਂ ਤੇ ਡਾਕਾ ਮਾਰਦੀ ਆ ਰਹੀ ਹੈ। ਕਾਂਗਰਸ ਨੇਤਾ ਵਿਜੇਂਦਰ ਸਿੰਗਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਸਮੇਤ ਹੋਰਨਾਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਭਾਰਤੀ ਰੇਲਵੇ ਨੇ ਜੁਲਾਈ 2026 ਚ ਮਾਲ ਟੋਆ ਢੁਆਈ ਵਿਚ 9% ਦਾ ਵਾਧਾ ਦਰਜ ਕੀਤਾ ਹੈ। ਇਸ ਦੌਰਾਨ ਰੇਲਵੇ ਨੇ 14,13,00,000 ਟਨ ਦੀ ਢੋਆ ਢੁਆਈ ਕੀਤੀ, ਜੋ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ ਵੱਧ ਹੈ। ਰੇਲ ਮੰਤਰਾਲੇ ਨੇ ਕਿਹੈ ਕਿ ਕੋਲਾ, ਲੋਹਾ, ਅਨਾਜ ਤੇ ਖਾਦਾਂ ਦੀ ਢੋਆ ਢੁਆਈ ਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਐ। ਜੁਲਾਈ ਚ ਰੇਲਵੇ ਰਾਹੀਂ ਯਾਤਰਾ ਕਰਨ ਵਾਲੇ ਮੁਸਾਫਰਾਂ ਦੀ ਗਿਣਤੀ ਵੱਧ ਕੇ 63,35,00,000 ਹੋ ਗਈ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਤੋਂ ਵੀ ਵੱਧ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਉੱਘੇ ਆਜ਼ਾਦੀ ਘੁਲਾਟੀ ਤੇ ਸਮਾਜ ਸੁਧਾਰਕ ਉਤਕਲਮਨੀ ਪੰਡਿਤ ਬੋਬੰਧੂ ਦਾਸ ਦੇ ਬੁੱਤ ਦਾ ਉਦਘਾਟਨ ਕੀਤਾ। ਸ੍ਰੀ ਦਾਸ ਨੇ ਆਜ਼ਾਦੀ ਅੰਦੋਲਨ ਵਿਚ ਸਰਗਰਮੀ ਨਾਲ ਹਿੱਸਾ ਲਿਆ। ਉਹ ਇਕ ਪ੍ਰਮੁੱਖ ਪੱਤਰਕਾਰ ਸਨ ਜਿਨ੍ਹਾਂ ਨੇ 1919 ਚ ਉੜੀਆ ਅਖਬਾਰ ਦਾ ਸਮਾਜ ਦੀ ਸਥਾਪਨਾ ਕੀਤੀ ਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਵੱਲੋਂ ਕਥਿਤ ਤੌਰ ਤੇ ਪ੍ਰਦਰਸ਼ਨਕਾਰੀਆਂ ਤੇ ਗੋਲੀਬਾਰੀ ਕਰਨ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਹੈ। ਖ਼ਬਰਾਂ ਮੁਤਾਬਕ ਸੁਰੱਖਿਆ ਬਲਾਂ ਨੇ ਅੱਧੀ ਰਾਤ ਨੂੰ ਪ੍ਰਦਰਸ਼ਨਕਾਰੀਆਂ ਤੇ ਕਾਰਵਾਈ ਕਰਦਿਆਂ ਰਾਵਲਕੋਟ ਚ ਗੋਲੀਬਾਰੀ ਕੀਤੀ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਲੋਕ ਸਭਾ ਨੇ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਸੋਧ ਬਿੱਲ 2026 ਤੇ ਰਾਜ ਸਭਾ ਨੇ ਸੂਖਮ, ਛੋਟੇ ਤੇ ਦਰਮਿਆਨੇ ਉੱਦਮ ਵਿਕਾਸ ਸੋਧ ਬਿੱਲ 2026 ਪਾਸ ਕੀਤਾ। ਸਰਵਉੱਚ ਅਦਾਲਤ ਨੇ ਕਿਹਾ ਦਿੱਲੀ ਤੇ ਹੋਰ ਰਾਜ ਸਰਕਾਰਾਂ ਵਿਦਿਆਰਥੀਆਂ ਵੱਲੋਂ ਨੀਟ ਪੇਪਰ ਲੀਕ ਮਾਮਲੇ 'ਚ ਦਰਜ FIRs ਨੂੰ ਵਾਪਸ ਲੈਣ ਜਾਂ ਬੰਦ ਕਰਨ ਦੀ ਪ੍ਰਕਿਰਿਆ ਅਪਣਾ ਸਕਦੀਆਂ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਿਭਾਗਾਂ ਦਰਮਿਆਨ ਵਧੇਰੇ ਤਾਲਮੇਲ ਦੀ ਲੋੜ ਤੇ ਜ਼ੋਰ ਦਿੱਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 8,00,000 ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਦਾ ਬਕਾਇਆ 15 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦੇ ਨਿਰਦੇਸ਼ ਦਿੱਤੇ। ਅਤੇ ਭਾਰਤੀ ਰੇਲਵੇ ਨੇ ਜੁਲਾਈ 2026 ਚ ਮਾਲ ਢੋਆ ਢੁਆਈ ਵਿਚ 9% ਦਾ ਵਾਧਾ ਦਰਜ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 7:40 ਤੇ 17 ਸਕਿੰਟ। ਹਾਂਜੀ ਸਰੋਤਿਓ, ਇੱਕ ਵਾਰ ਫਿਰ ਹਾਜ਼ਰ ਹੈ ਖਿਦਮਤ ਆ ਤੁਹਾਡੀ ਪਸੰਦ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ। ਆਪਣੀ ਸ਼ਾਮ ਨੂੰ ਹੋਰ ਵੀ ਸੁਹਾਨੀ ਬਣਾਉਣ ਲਈ ਤੁਸੀਂ ਕਰਨਾ ਕੀ ਹੈ ਜੀ, ਉਹੀ ਡਾਇਲ ਕਰਨਾ ਹੈ ਇੱਕ ਨੰਬਰ 0164-22-3331 ਤੇ। ਸਾਡੇ ਨਾਲ ਸਰੋਤਾ ਜੁੜ ਚੁੱਕੇ ਸੀਗੇ ਅਤੇ ਉਹਨਾਂ ਨਾਲ ਸਾਡੇ ਨਾਲ ਗੱਲਬਾਤ ਵੀ ਕੀਤੀ, ਪਰ ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ ਅਤੇ ਉਹਨਾਂ ਦੀ ਪਸੰਦ ਦਾ ਗੀਤ ਅਸੀਂ ਸੁਣਦੇ ਹਾਂ।

ਹਾਂਜੀ ਸਰੋਤਿਓ, ਅੱਜ ਮੌਸਮ ਥੋੜਾ ਖਰਾਬ ਹੈ। ਖਰਾਬ ਹੋਣ ਕਰਕੇ ਸਾਡੀ ਜਿਹੜੀ ਸਰੋਤਿਆਂ ਨਾਲ ਗੱਲਬਾਤ ਹੁੰਦੀ ਆ ਉਹ ਵਿੱਚ ਹੀ ਡਿਸਕਨੈਕਟ ਹੋ ਜਾਂਦੀ ਹੈ, ਕੱਟ ਜਾਂਦੀ ਹੈ, ਉਹਨਾਂ ਨਾਲ ਗੱਲ ਪੂਰੀ ਨਹੀਂ ਹੋ ਪਾ ਰਹੀ ਸਾਡੀ। ਪਰ ਉਹਨਾਂ ਦੀ ਪਸੰਦ ਅਸੀਂ ਜ਼ਰੂਰ ਸੁਣ ਲੈਂਦੇ ਹਾਂ। ਤਾਂ ਸਾਡੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜੇ ਸੀਗੇ ਅਤੇ ਉਹਨਾਂ ਦੀ ਪਸੰਦ ਦਾ ਗੀਤ ਪੇਸ਼ ਕਰਨ ਜਾ ਰਹੇ ਹਾਂ। ਅਤੇ ਅਸੀਂ ਸਾਡੇ ਸਰੋਤੇ ਤੋਂ ਵੀ ਮਾਫ਼ੀ ਮੰਗਦੇ ਹਾਂ ਕਿ ਮੌਸਮ ਦੀ ਖਰਾਬੀ ਕਰਕੇ ਤੁਹਾਡਾ ਫੋਨ ਹੈ ਜਿਹੜਾ ਉਹ ਵਿੱਚੋਂ ਦੀ ਕੱਟਿਆ ਗਿਆ ਅਤੇ ਇਸ ਕਰਕੇ ਅਸੀਂ ਤੁਹਾਡੇ ਨਾਲ ਰਾਬਤਾ ਨਹੀਂ ਕਰ ਪਾਏ। ਤਾਂ ਆਪਣੀ ਪਸੰਦ ਦਾ ਪਰ ਗੀਤ ਸੁਣ ਕੇ ਹੋ ਸਕਦਾ ਸਾਨੂੰ ਤੁਸੀਂ ਮਾਫ਼ ਕਰ ਦਿਓ।

0: ਪਾਸ ਕਿਹੜੇ ਕਿਹੜੇ
1: ਹਾਂਜੀ
0: ਗੀਤ ਸੀ?
1: ਸਰੋਤਿਓ, ਇਸ ਜਿਹੜਾ ਹੁਣ ਆਪਾਂ ਇਹ ਗੀਤ ਸੁਣਿਆ, ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਅਸ਼ਵਨੀ ਕੁਮਾਰ ਬਠਿੰਡਾ ਤੋਂ। ਇਸ ਦੇ ਨਾਲ ਹੀ ਸਾਡੇ ਨਾਲ ਇੱਕ ਸਰੋਤਾ ਹੋਰ ਜੁੜ ਚੁੱਕਿਆ ਹੈ, ਅਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਕਰਦੇ ਹਾਂ ਉਹਨਾਂ ਦੇ ਬਚਪਨ ਦੀਆਂ। ਹੈਲੋ ਹੈਲੋ ਹੈਲੋ ਹੈਲੋ
2: ਹੈਲੋ,
1: ਹੈਲੋ।
2: ਆਵਾਜ਼ ਆ ਨਹੀਂ ਜਾਂਦੀ ਜੀ,
1: ਹਾਂਜੀ,
2: ਬੋਲੋ।
1: ਤੁਹਾਡੀ ਆਵਾਜ਼ ਨਹੀਂ ਆਈ, ਹੁਣ ਪਹੁੰਚੀ
2: ਰਣਜੀਤ
1: ਹੈ।
2: ਕੌਰ ਦੀ ਆਵਾਜ਼ ਸੁਣਾਵੇ ਹੁੰਦੀਆਂ ਸ਼ਹੀਦ ਜੋੜੀਆਂ, ਦਾਦੀ
1: ਹੁਣ
2: ਵੇਖਦੀ ਉਮਰ ਜਿੱਤ ਚੜ ਕੇ।
1: ਤੁਹਾਨੂੰ ਇਹ ਗਾਣਾ ਸੀ ਜਰੂਰ ਸੁਣਾਵਾਂਗੇ ਜੀ, ਪਹਿਲਾਂ ਸਾਨੂੰ ਦੱਸੋ ਤੁਸੀਂ ਬਚਪਨ
2: ਮੀਂਹ
1: ਦੇ
2: ਬਹੁਤ
1: ਵਿੱਚ।
2: ਪਈ ਜਾਂਦਾ, ਮੀਂਹ ਬਹੁਤ ਜ਼ਿਆਦਾ ਬੁਲਬੁਲਿਆਂ ਵਾਲਾ।
1: ਹਾਂਜੀ ਹਾਂਜੀ, ਵੀ ਬਾਰਿਸ਼ ਤਾਂ ਹੋ ਰਹੀ ਹੈ, ਬਹੁਤ ਵਧੀਆ ਗੱਲ ਹੈ, ਆਪਾਂ ਨੂੰ ਗਰਮੀ ਤੋਂ ਰਾਹਤ ਆਈ ਹੈ ਥੋੜੀ ਜੀ
2: ਹਾਂਜੀ
1: ਬਾਰਿਸ਼ ਦੇ ਨਾਲ, ਤੇ ਵਧੀਆ। ਸ਼ਾਇਦ ਮੈਨੂੰ ਲੱਗਦਾ ਅੱਜ ਮੈਂ ਪ੍ਰੋਗਰਾਮ ਕਰ ਰਹੀ ਹਾਂ ਤਾਂ ਹੀ ਕਰਕੇ ਬਾਰਿਸ਼ ਆ ਰਹੀ ਹੈ। ਤੇ ਤੁਸੀਂ ਮੈਨੂੰ ਇਹ ਦੱਸੋ ਜੀ, ਤੁਹਾਡੇ ਬਚਪਨ ਦੀ ਕੋਈ ਅਜਿਹੀ ਯਾਦ ਜਿਹੜੀ ਤੁਹਾਡੇ ਨਾਨਕਿਆਂ ਦੇ ਨਾਲ ਜੁੜੀ ਹੋਈ ਹੈ? ਤੁਹਾਡੇ ਬਚਪਨ ਦੀ ਕੋਈ ਇਹੋ ਜਿਹੀ ਯਾਦ ਜਿਹੜੀ ਤੁਹਾਡੇ ਨਾਨਕਿਆਂ ਦੇ ਨਾਲ ਜੁੜੀ ਹੋਈ ਹੈ? ਤੁਸੀਂ ਨਾਨਕੇ ਗਏ, ਉੱਥੇ ਕੀ ਕੀਤਾ, ਕੋਈ ਸ਼ਰਾਰਤ
2: ਨਹੀਂ ਨਹੀਂ
1: ਕੀਤੀ? ਅੱਛਾ, ਉਹ ਤਾਂ ਮੈਂ ਸਮਝ ਗਈ ਜੀ, ਪਰ ਮੈਨੂੰ ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਬਚਪਨ ਵਿੱਚ ਨਾਨਕੇ ਗਏ ਸੀ
2: ਹਾਂ,
1: ਤੇ ਫਿਰ ਸ਼ਰਾਰਤਾਂ ਕੀਤੀਆਂ ਉੱਥੇ ਨਾਨਕੇ? ਕੋਈ ਇਹੋ ਜਿਹੀ ਸ਼ਰਾਰਤ ਜਿਹਦੇ ਕਰਕੇ ਮਾਮੇ ਤੋਂ ਜਾਂ ਨਾਨੇ ਤੋਂ ਤੁਹਾਡੀ ਚੰਗੀ ਸੇਵਾ ਹੋਈ ਹੋਵੇ? ਚੱਲੀ ਜਾਂਦੀ ਸੀ, ਕਿਉਂਕਿ ਉਸ ਸਮੇਂ ਚੰਚਲ ਮਨ ਹੁੰਦਾ ਤੇ ਉਹਨੂੰ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਚੰਗੀ ਹੈ ਕਿਹੜੀ ਮਾੜੀ ਹੈ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਸੁਣਨਾ ਪਸੰਦ ਆਇਆ।

0: ਹਾਂਜੀ ਸਰੋਤਿਓ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 7:53 ਅਤੇ 58 ਸੈਕਿੰਡ। ਸੁਣਦੇ ਹਾਂ, ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾ ਦੇ ਨਾਲ।
1: ਹੈਲੋ,
2: ਹੈਲੋ,
1: ਹਾਂਜੀ ਵੀਰ ਜੀ, ਕਿੱਥੇ ਬੋਲ ਰਹੇ ਹੋ?
2: ਹਾਂਜੀ
1: ਹੈਲੋ,
2: ਹੈਲੋ,
1: ਹਾਂਜੀ ਵੀਰ ਜੀ,
2: ਆਵਾਜ਼ ਘੱਟ ਆ ਰਹੀ ਹੈ ਇਧਰੋਂ।
0: ਆਵਾਜ਼ ਘੱਟ ਆ ਰਹੀ ਹੈ ਜੀ?
2: ਹਾਂਜੀ,
0: ਹੁਣ ਆ ਰਹੀ ਹੈ?
2: ਹਾਂਜੀ ਹੁਣ ਆ ਰਹੀ ਹੈ।
0: ਹੈਲੋ,
2: ਹੈਲੋ,
0: ਆ ਰਹੀ ਹੈ ਆਵਾਜ਼?
2: ਹਾਂਜੀ ਹੁਣ ਆ ਰਹੀ ਹੈ।
0: ਠੀਕ ਹੈ ਵੀਰ ਜੀ, ਗਾਣਾ ਕਿਹੜਾ ਸੁਣਿਆ ਤੁਸੀਂ?
2: ਚਾਦਰ ਕੱਢਦੀ ਗੀਤ ਲਾ ਦਿਓ ਜੀ, ਮਾਨਕ ਸਾਹਿਬ ਦਾ ਜੀ।
0: ਠੀਕ ਹੈ ਜੀ, ਤੇ ਮੈਨੂੰ ਪਰ ਪਹਿਲਾਂ ਇੱਕ ਗੱਲ ਦੱਸੋ, ਤੁਹਾਨੂੰ ਆਪਣਾ ਬਚਪਨ ਯਾਦ ਹੈ ਜੀ?
2: ਹਾਂਜੀ ਪੂਰੇ ਯਾਦ ਹੈ।
0: ਥੋੜੀਆਂ ਜਿਹੀਆਂ ਸ਼ਰਾਰਤਾਂ ਤੇ ਥੋੜੀ ਜਿਹੀ ਮਸਤੀ ਤੇ ਥੋੜੀ ਜਿਹੀਆਂ ਝਿੜਕਾਂ ਦੀ ਕੋਈ ਗੱਲ ਕਰਦੇ ਹੋ ਤਾਂ ਅੱਜ ਦਾ ਪ੍ਰੋਗਰਾਮ ਨੂੰ 4 ਚੰਦ ਲੱਗ ਜਾਣਗੇ।
2: ਸ਼ਰਾਰਤਾਂ ਬਹੁਤ ਕਰੀਆਂ ਜੀ, ਮਸਤੀ ਬਹੁਤ ਕਰੀ ਹੈ।
0: ਠੀਕ ਹੈ,
2: ਨਾਨਕੇ ਨਾਨਕੇ ਰਿਹਾ ਮੈਂ ਤਾਂ, ਨਾਨਕੇ ਬਥੇਰੀ ਚੌੜ ਕਰੀ ਜੀ। ਠੀਕ ਹੈ
0: ਜੀ, ਬਹੁਤ ਹੀ ਵਧੀਆ ਤੇ ਖੱਟੀਆਂ ਮਿੱਠੀਆਂ ਯਾਦਾਂ ਨੇ ਤੁਹਾਡੇ ਕੋਲ, ਇਹਨਾਂ ਨੂੰ ਏਦਾਂ ਹੀ ਸੰਭਾਲ ਕੇ ਰੱਖਿਓ ਤੇ ਆਪਣੇ ਰਿਸ਼ਤੇਦਾਰ ਨਾਲ ਪਿਆਰ ਰੱਖਿਓ। ਤਾਂ
2: ਹਾਂਜੀ
0: ਹਾਂਜੀ, ਤੁਹਾਡੀ ਪਸੰਦ ਦਾ ਗੀਤ ਪੇਸ਼ ਹੈ।
2: ਠੀਕ ਹੈ ਜੀ, ਸ਼ੁਕਰੀਆ ਜੀ।

ਹਾਂਜੀ ਸਰੋਤਿਓ, ਕੁਲਦੀਪ ਮਾਨਕ ਦੇ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਦਿਓ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 7:59 ਤੇ 33 ਸਕਿੰਟ ਹੋ ਚੁੱਕੇ ਹਨ। ਹੁਣ ਪੇਸ਼ ਹੈ ਪ੍ਰਯੋਜਿਤ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਹਨ NCERT ਅਤੇ ਅੱਜ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਦਾ 1341ਵਾਂ ਭਾਗ। ਸੋ ਕਰਦੇ ਹਾਂ ਕੁਝ ਪਲ ਲਈ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਪ੍ਰੋਗਰਾਮ ਦੇ ਪ੍ਰਾਯੋਜਕ ਸਨ NCERT। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 8:30 ਤੇ 34 ਸਕਿੰਟ ਹੋ ਚੁੱਕੇ ਨੇ ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।

0: ਹਾਂਜੀ ਸਰੋਤਿਓ, ਹਾਜ਼ਰ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ। ਮੈਂ ਜਸਵਿੰਦਰ ਕੌਰ
1: ਤੇ ਮੈਂ ਰਾਜਪਾਲ ਕੌਰ।
0: ਹਾਂਜੀ, ਅੱਜ ਦਾ ਇਹ ਪ੍ਰੋਗਰਾਮ ਸਰੋਤਿਆਂ ਦੇ ਵਟਸਐਪ ਸੁਨੇਹੇ ਤੇ ਖਤਾਂ ਤੇ ਆਧਾਰਿਤ ਹੋਵੇਗਾ। ਆਪਣੀ ਪਸੰਦ ਦਾ ਗੀਤ ਸੁਣਨ ਲਈ ਤੁਸੀਂ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਸੁਨੇਹੇ। ਨੰਬਰ ਨੋਟ ਕਰੋ ਜੀ, 77 173 73 146। ਹਾਂਜੀ ਰਾਜਪਾਲ ਜੀ, ਅਗਲਾ ਸਾਡੇ ਕੋਲ ਪਹਿਲਾ ਖਾਤਾ ਹੈਗਾ ਜਿਹੜਾ, ਉਹ ਕਿਹੜਾ ਆਇਆ ਹੈਗਾ ਜੀ?
1: ਜਿਹੜਾ ਪਹਿਲਾ ਖਾਤਾ ਜੀ, ਉਹ ਭੁੱਚੋ ਕੈਂਚੀਆਂ ਤੋਂ ਆਇਆ, ਜਿਹਦੇ ਵਿੱਚ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਤੇ ਸਿਮਰਨ ਨੇ ਭੇਜਿਆ ਹੈ। ਤੇ ਦੂਸਰਾ ਖਤ ਜਿਹੜਾ ਪ੍ਰਾਪਤ ਹੋਇਆ ਹੈ ਉਹ ਮਹਿਸ ਗੇਟ ਨਾਭਾ ਤੋਂ, ਜਿਹਦੇ ਵਿੱਚ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ ਨੇ ਫਰਿਆਦ ਕੀਤੀ ਹੈ। ਔਰ ਤੀਸਰਾ ਖਤ ਜਿਹੜਾ ਮੇਰੇ ਕੋਲ ਪ੍ਰਾਪਤ ਹੋਇਆ ਹੈ ਫਤਿਹਗੜ੍ਹ ਸਾਹਿਬ ਤੋਂ ਹੈ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਉਹਨਾਂ ਦੇ ਪੋਤਰਾ ਤੇ ਉਹਨਾਂ ਦੀ ਪੋਤਰੀ ਸਹਿਜਪ੍ਰੀਤ ਕੌਰ ਵੱਲੋਂ।
0: ਹਾਂਜੀ ਰਾਜਪਾਲ ਜੀ, ਮੇਰੇ ਕੋਲ ਵੀ ਵਟਸਐਪ ਤੇ ਸੁਨੇਹਾ ਆ ਚੁੱਕਿਆ ਜੀ। ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਦਿਲਖੁਸ਼, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ, ਬੰਟੀ ਜਿੰਦਲ, ਆਰਜੂ ਤੇ ਮਹਿਕਦਾ, ਇਹਦੇ ਨਾਲ ਹੀ ਸਤੀਸ਼ ਕੁਮਾਰ ਬਾਂਸਲ, ਸਾਵੰਤ, ਖੇੜਾ ਮੰਡੀ ਡੱਬਾ ਵਾਲੀ ਤੋਂ, ਇਹਦੇ ਨਾਲ ਹੀ ਪਿੰਡ ਲਾਲਬਾਈ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਸਾਡੇ ਕੋਲ ਪਹੁੰਚਿਆ ਜੀ ਵਟਸਐਪ ਸੁਨੇਹਾ, ਨਛੱਤਰ ਸਿੰਘ ਤੇ ਜਸਵਾਮੀ, ਗਿੱਦੜਵਾ ਤੋਂ ਬਾਬੂ ਸਿੰਘ, ਸੁਖਦੀਪ ਸਿੰਘ, ਮੁਹੰਮਦ ਸਦੀਕ ਤੇ ਰਣਜੀਤ ਕੌਰ। ਸੁਣਦਿਆਂ ਇਹਨਾਂ ਦੀ ਪਸੰਦ ਦਾ ਇਹ ਗੀਤ।

0: ਹਾਂਜੀ ਸਰੋਤਿਓ, ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਪੰਜ ਪਾਣੀ ਦੇ ਗੀਤ ਵਿੱਚ।
1: ਹਾਂਜੀ ਜਸਵਿੰਦਰ, ਆਪਾਂ ਨੂੰ ਖਤ ਕੁਝ ਹੋਰ ਵੀ ਪ੍ਰਾਪਤ ਹੋਏ ਨੇ। ਇਹ ਖਤ ਹੈ ਬਾਘਾ ਪੁਰਾਣਾ ਤੋਂ, ਜਿਹਦੇ ਵਿੱਚ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਤੇ ਪਰਮਜੀਤ ਸਿੰਘ ਨੇ ਲਿਖ ਕੇ ਭੇਜਿਆ ਹੈ। ਤੇ ਦੂਸਰਾ ਖਤ ਹੈ ਮੇਰੇ ਕੋਲ ਜ਼ਿਲ੍ਹਾ ਫਾਜ਼ਿਲਕਾ ਤੋਂ,

0: ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰ ਪੋਤਾ, ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ ਵੱਲੋਂ। ਅਤੇ ਇੱਕ ਖਤ ਹੋਰ ਹੈ ਮੇਰੇ ਕੋਲ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਪੰਚ ਬੱਤਾ ਵੱਲੋਂ।
1: ਹਾਂਜੀ ਰਾਜਪਾਲ ਜੀ, ਮੇਰੇ ਕੋਲ ਵੀ ਵਟਸਐਪ 'ਤੇ ਸੁਨੇਹੇ ਆ ਚੁੱਕੇ ਹੈਗੇ ਸਾਡੇ ਸਰੋਤਿਆਂ ਦੇ, ਜਿਨ੍ਹਾਂ ਦੇ ਵਿੱਚ ਹਰਜਿੰਦਰ ਸਿੰਘ ਜੀਦਾ ਤੋਂ, ਪਿੰਡ ਫੁੱਲੋ ਮਿੱਠੀ ਤੋਂ ਹਰਜਸ ਢਿੱਲੋਂ, ਦੀਪਿੰਦਰ ਤਾਰੀ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਧਰ, ਭੋਲਾ ਸਿੰਘ ਬਹਿਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ, ਇਹਦੇ ਨਾਲ ਹੀ ਪਿੰਡ ਮਿੱਡੂ ਖੇੜਾ ਤੋਂ ਸ਼੍ਰੀ ਕ੍ਰਿਸ਼ਨ ਜੀ, ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ, ਗਿੱਦੜਵਾਹ ਤੋਂ ਸਾਡੇ ਨਾਲ ਸਾਨੂੰ ਸੁਨੇਹਾ ਭੇਜਿਆ ਜੀ, ਹਿਨਾਂਸ਼ਾ, ਮਨਜੀਤ ਤਨੇਜਾ, ਸੀਮਾ ਤਨੇਜਾ, ਰਾਮ ਗੋਪਾ, ਪ੍ਰਵੀਨ ਤਨੇਜਾ, ਪਾਇਲ ਤਨੇਜਾ ਅਤੇ ਅਰਚਨਾ ਤਨੇਜਾ ਨੇ। ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

0: ਹਾਂਜੀ ਸਰੋਤਿਓ, ਇਸੇ ਗੀਤ ਦੀ ਫਰਮਾਇਸ਼ ਕੀਤੀ ਸੀ ਪਿੰਡ ਮੂਲਿਆਂਵਾਲੀ ਤੋਂ। ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਸ਼ਾਮ ਕਾਠਪਾਲ, ਇਹਨਾਂ ਨੇ ਇਸ ਗਾਣੇ ਦੀ ਆਪਣੀ ਫਰਮਾਇਸ਼ ਕੀਤੀ। ਇਹਦੇ ਨਾਲ ਹੀ ਸਾਡੇ ਕੋਲ ਹੋਰ ਵੀ ਵਟਸਐਪ ਸੁਨੇਹਾ ਆ ਚੁੱਕਿਆ ਜੀ। ਸੁਖਦੇਵ ਸਿੰਘ ਮਹੰਤ, ਜਰਨੈਲ ਸਿੰਘ ਮਾਨ, ਪੂਰਾ ਸਿੰਘ ਨੰਬਰਦਾਰ, ਬੂਟਾ ਸਿੱਧੂ ਮਸਾਣਾ, ਗੁਰਜੀਤ ਸਿੰਘ ਨੰਬਰਦਾਰ ਮਾਨਸਾ ਕਲਾਂ ਤੋਂ, ਇਹਨਾਂ ਨੇ ਵੀ ਗੀਤ ਦੀ ਇਸੇ ਗੀਤ ਦੀ ਪਸੰਦ ਦੱਸੀ ਆਪਣੀ।
1: ਇਸ ਦੇ ਨਾਲ ਹੀ ਸਾਡੇ ਕੋਲ ਖਤ ਪਹੁੰਚੇ ਨੇ ਪਿੰਡ ਗੰਗਾ ਤੋਂ। ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ ਤੇ ਰਮੀ ਸਿੱਧੂ, ਪਿੰਡ ਨਥਾਣਾ ਤੋਂ ਪ੍ਰਾਪਤ ਹੋਇਆ ਖਤ। ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਤੇ ਪਿੰਡ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮੁਨੀਸ਼ ਬਜਾਜ, ਇਹਨਾਂ ਨੇ ਇਸ ਗਾਣੇ ਦੀ ਕੀਤੀ ਹੈ ਫਰਮਾਇਸ਼। ਆਓ ਸੁਣਦੇ ਹਾਂ ਇਹ ਗੀਤ।

0: ਹਾਂਜੀ ਸਰੋਤਿਓ, ਮਨਮੋਹਨ ਵਾਇਰਸ ਦੇ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ
1: ਤੇ ਮੈਨੂੰ ਰਾਜਪਾਲ ਕੌਰ ਨੂੰ
0: ਦਿਓ ਪ੍ਰੋਗਰਾਮ ਖਤਮ ਕਰਨ ਦੀ ਆਗਿਆ। ਨਮਸਕਾਰ।